ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰਸੋਂ ਅਸੀਂ ਪੜਿਆ ਸੀ ਕਿ ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਕਾਰਮਕ ਕਾਨੂੰਨ ਦੇ ਅਧੀਨ ਹਾਂ, ਆਪਣੇ ਕਰਮ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ, ਸਾਡੀ ਮੁਕਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਨਾਲ ਮਿਲਾਪ ਵੀ ਨਹੀਂ ਹੋ ਸਕਦਾ। ਨਾਲ ਇਹ ਵੀ ਪੜਿਆ ਸੀ ਕਿ ਹੁਕਮ ਤੋਂ ਦੁਰੇੜੇ ਲਿਜਾਣ ਵਾਲੀਆਂ ਸਾਡੀਆਂ ਸਿਆਣਪਾਂ ਹਨ। ਇਹ ਸਿਆਣਪਾਂ ਗੱਲੀ ਬਾਤੀਂ ਖੁਸ਼ਕ ਫਿਲਾਸਫੀ ਨਾਲ, ਖੁਸ਼ਕ ਗਿਆਨ ਨਾਲ, ਜਾਂ ਹੱਠ ਧਰਮ ਨਾਲ, ਜਾਂ ਕਰਮ ਕਾਂਡਾਂ ਨਾਲ ਨਹੀਂ ਲੈ ਸਕਦੀਆਂ, ਕਿਉਂਕਿ ਸਾਡੀਆਂ ਸਿਆਣਪਾਂ ਇਹ ਸਾਡੀ ਹੋਮੇ ਦਾ ਵਿਕਾਸ ਹਨ। ਜਿਉਂ ਜਿਉਂ ਸਾਡੀ ਹੋਮੇ ਵਿਕਸਿਤ ਹੋਈ, ਸਾਡੇ ਅੰਦਰ ਸਿਆਣਪਾਂ ਆਉਂਦੀਆਂ ਗਈਆਂ। ਸੋ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਆਤਮਕ ਪਿਉਣ ਚਾੜਨ ਨਾਲ ਅਸੀਂ ਸਿਆਣਪਾਂ ਤੋਂ ਬਚ ਸਕਦੇ ਹਾਂ ਤੇ ਹੁਕਮ ਨੂੰ ਬੁੱਝ ਸਕਦੇ ਹਾਂ। ਇੱਥੋਂ ਤੱਕ ਅਸੀਂ ਪੜਿਆ ਸੀ। ਇਸ ਤੋਂ ਅੱਗੇ ਕਿਵੇਂ ਆਤਮਕ ਪਿਉਣ ਚਾੜਨੀ ਹੈ ਤੇ ਹੁਕਮ ਨੂੰ ਬੁੱਝ ਕੇ ਫਿਰ ਉਸਦੀ ਰਜ਼ਾ ਵਿੱਚ ਕਿਵੇਂ ਚੱਲਣਾ ਹੈ, ਕਿਸ ਚੀਜ਼ ਦੀ ਲੋੜ ਹੈ ਰਜ਼ਾ ਵਿੱਚ ਚੱਲਣ ਲਈ, ਇਸ ਦਾ ਪੂਰਾ ਵਿਸਥਾਰ ਅੱਜ ਦੇ ਲੇਖ ਵਿੱਚ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕ ਰਹੀ ਹਨ। ਹਾਂਜੀ, ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਸੋਚੇ ਜਾਂਦੇ ਹਨ, ਜੋ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕ ਰਹੀ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਇਹ ਸੌਖਾ ਨਹੀਂ ਹੈ, ਕਿਉਂਕਿ ਸਾਡੇ ਮਨ ਦੀ ਇਹ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀ ਰੰਗਤ ਅਸੀਂ ਹੁਣ ਬਣਾਈ ਹੈ ਇਹ ਕਈ ਜਨਮਾਂ ਦੇ ਅਭਿਆਸ ਨਾਲ ਬਣਾਈ ਹੈ। ਇਸ ਲਈ ਅਤਿਅੰਤ ਉੱਦਮ, ਬੇਅੰਤ ਉੱਦਮ ਦੀ ਲੋੜ ਹੈ, ਫਿਰ ਦ੍ਰਿੜਤਾ ਦੀ ਲੋੜ ਹੈ ਤੇ ਇੱਕ ਦੋ ਮਹੀਨਿਆਂ ਦੀ ਖੇਡ ਨਹੀਂ, ਇਸ ਲਈ ਸਮੇਂ ਦੀ ਵੀ ਲੋੜ ਹੈ। ਪਰ ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹਉਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਇਹ ਬਦਲਣੀ ਜ਼ਰੂਰੀ ਹੈ। ਮੇਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਹਾਂਜੀ, ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਇਹ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ, ਜਿਉਂ ਦੀ ਜਾਗਦੀ ਸਾਧ ਸੰਗਤ ਦੀ ਪਿਉਣ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ ਤੇ ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਸੋ ਸਾਧ ਸੰਗਤ ਦੀ ਦੈਵੀ ਪਿਉਣ ਜਦੋਂ ਚੜੇਗੀ ਮਨ ਨੂੰ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੋਵੇਗਾ, ਅਨੁਭਵੀ ਪ੍ਰਕਾਸ਼ ਹੋਵੇਗਾ, ਜਿਸ ਨਾਲ ਆਪਣੇ ਭਾਣੇ ਤੇ ਰੱਬੀ ਹੁਕਮ ਦੀ ਸੋਝੀ ਹੋਵੇਗੀ। ਪਰ ਸਾਧ ਸੰਗਤ ਵਿੱਚ ਆ ਕੇ ਕਿਹੜੇ ਕਰਤਬ ਨਾਲ ਮਨ ਨੂੰ ਦੈਵੀ ਪਿਉਣ ਚੜ੍ਹਦੀ ਹੈ? ਉਹ ਹੈ ਅੰਤਰਮੁਖੀ ਸਿਮਰਨ ਕਰਨ ਨਾਲ। ਸੋ ਮਨ ਨੂੰ ਆਤਮਕ ਪਿਉਣ ਚਾੜਨ ਲਈ ਨਾਮ ਅਭਿਆਸ ਕਮਾਈ ਅੰਤਰਮੁਖੀ ਸਿਮਰਨ ਦੀ ਲੋੜ ਹੈ। ਦੂਸਰਾ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ ਦੀ। ਅਤੇ ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਹੋਰ ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ,
ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਇਹ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਇੱਕੋ ਹੀ ਤਰੀਕਾ, ਸਾਧ ਸੰਗਤ ਵਿੱਚ ਆ ਕੇ ਆਤਮਕ ਪਿਉਣ ਚਾੜੋ, ਪਰ ਆਤਮਾ ਵਿੱਚ ਤਾਂ ਬੇਅੰਤ ਗੁਣ ਹਨ, ਕਿਹੜੀ ਪਿਉਣ ਸਭ ਤੋਂ ਕਾਰਗਰ ਹੈ? ਸਭ ਤੋਂ ਉੱਚੀ ਸੁੱਚੀ ਤੇ ਅਤਿਅੰਤ ਕਾਰਗਰ ਪਿਉਂਦ

ਮੁਕੰਮਲ ਹੋ ਜਾਂਦਾ ਹੈ। ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ, ਆਤਮਾ ਵਿੱਚੋਂ ਸਫੁੱਟਤ ਆਉਂਦਾ ਹੈ। ਹਾਂਜੀ, ਆਮ ਤੌਰ ਤੇ ਕੀ ਆਉਂਦਾ ਹੈ, ਅਸੀਂ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਥੋੜਾ ਬਹੁਤ ਨਿਰਮਲ ਕਰਦੇ ਹਾਂ, ਬਾਹਰ ਜਾ ਕੇ ਫਿਰ ਮੈਲਾ ਕਰ ਦਿੰਦੇ ਹਾਂ, ਫਿਰ ਥੋੜਾ ਨਿਰਮਲ ਫਿਰ ਮੈਲਾ ਕਰ ਦਿੰਦੇ ਹਾਂ। ਸੋ ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਪਾਪ ਪੁੰਨ ਧਰਮ ਪ੍ਰਚਾਰ ਅਤੇ ਸਿਮਰਨ ਦੇ ਲੇਖਾਂ ਵਿੱਚ ਖੋਲ ਕੇ ਦਰਸਾਇਆ ਹੈ। ਪਰ ਜਦੋਂ ਅਸੀਂ ਸਾਧ ਸੰਗਤ ਵਿੱਚ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖਦੇ ਹਾਂ, ਅਗਲੇ ਸਮਾਗਮ ਫਿਰ ਨਿਰਮਲ ਕਰਦੇ, ਇਸ ਤਰ੍ਹਾਂ ਜਦੋਂ ਨਿਰਮਲ ਕਰਦੇ ਹਾਂ ਪੂਰਾ ਤੌਰ ਤੇ ਨਿਰਮਲ ਹੋ ਜਾਏ ਮਨ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪਿਉਣ ਚੜ੍ਹਦੀ ਹੈ। ਹੁੰਦਾ ਕੀ ਹੈ, ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਉਪਜ ਪੈਂਦਾ ਹੈ ਤੇ ਵੱਧਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ ਜਾਂਦੀ ਹੈ, ਕਿਵੇਂ ਚੜ੍ਹਦੀ ਫਿਰ ਦੁਹਰਾ ਦਈਏ ਕਿ ਮਨ ਨੂੰ ਨਿਰਮਲ ਕਰਨਾ ਸੰਗਤ ਵਿੱਚ ਆ ਕੇ ਸਿਮਰਨ ਕਰ ਕਰਕੇ, ਇਸ ਤਰ੍ਹਾਂ ਨਿਰਮਲ ਕਰਦਿਆਂ ਕਰਦਿਆਂ ਜਦੋਂ ਪੂਰੀ ਤਰ੍ਹਾਂ ਨਿਰਮਲ ਹੋਏ ਫਿਰ ਆਪਣੇ ਆਪ ਹੀ ਤੂੰ ਤੇਰੀ ਦੀ ਭਾਵਨਾ ਉਪਜ ਪੈਂਦੀ ਹੈ, ਮੈਂ ਮੇਰੀ ਨੂੰ ਤੂੰ ਤੇਰੀ ਦੀ ਪਿਉਣ ਚੜ ਜਾਂਦੀ ਹੈ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਆਉਂਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨਮਰਜ਼ੀ ਲਈ ਕੋਈ ਥਾਂ ਨਹੀਂ। ਉਸ ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਹਾੜੇ ਵਿੱਚ ਸੁਰ ਹੋ ਕੇ ਚੱਲਣਾ ਹੀ ਇਹ ਸਾਡਾ ਫਰਜ਼ ਹੈ ਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਵੀ ਹੈ। ਜਗਿਆਸੂ ਇਸ ਆਤਮਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਨ, ਹਮ ਕਿਛ ਨਾ ਹੀ ਏਕ ਹੈ ਉਹੀ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੇ, ਜੇ ਕਰਾਵੇ ਸੋ ਕਰਨਾ ਮੈਂ ਨਾ ਹੀ ਕਿਛ ਆਉ ਨਾ ਹੀ ਕਿਛ ਆਏ ਨਾ ਮੋਰਾ, ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ। ਸੋ ਜਦੋਂ ਇਹਨਾਂ ਦੋਹਾਂ ਮਾਨਸਿਕ ਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਗਿਆ ਹੈ, ਜਦੋਂ ਆਪਣੇ ਭਾਣੇ ਵਿੱਚ ਵਿਚਰਦੇ ਹਾਂ ਸਾਡੀ ਹਾਲਤ ਕਿਹੋ ਜਿਹੀ ਆਉਂਦੀ ਹੈ, ਤੇ ਜਦੋਂ ਆਤਮਾ ਦਾ ਅਕਸ ਮਨ ਤੇ ਪੈਂਦਾ ਹੈ ਅਨੁਭਵੀ ਪ੍ਰਕਾਸ਼ ਆਉਂਦਾ ਹੈ ਹੁਕਮ ਨੂੰ ਬੁੱਝ ਲੈਂਦੇ ਹਾਂ ਫਿਰ ਕੀ ਪਰਿਵਰਤਨ ਆਉਂਦਾ ਹੈ, ਇੱਥੇ ਇੱਕ ਬਿਓਰਾ ਦਿੱਤਾ ਗਿਆ ਹੈ। ਮਾਨਸਿਕ ਅਵਸਥਾ ਜਦੋਂ ਆਪਣੇ ਭਾਣੇ ਵਿੱਚ ਆਉਂਦੇ ਹੁਕਮ ਨੂੰ ਬੁੱਝਣ ਤੋਂ ਪਹਿਲਾਂ, ਇਹ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ, ਇੱਥੇ ਹਉਮੈ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਅਸੀਂ ਹਉਮੈ ਦੇ ਪਰਾਇਣ ਹਾਂ ਇਸ ਅਵਸਥਾ ਵਿੱਚ, ਇੱਥੇ ਭਰਮ ਭੁਲਾਵਾ ਹੈ ਮਨਮਰਜ਼ੀ ਹੈ ਆਪਣੇ ਭਾਣੇ ਵਿੱਚ ਚੱਲਣਾ ਹੈ ਤੇ ਇਹ ਅਵਸਥਾ ਕਰਮਬੱਧ ਹੈ, ਸਾਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਕਰਮ ਕਾਨੂੰਨ ਦੇ ਅਧੀਨ ਹੈ। ਤੇ ਆਤਮਕ ਅਵਸਥਾ ਜਦੋਂ ਹੁਕਮ ਨੂੰ ਬੁੱਝ ਲੈਂਦੇ ਹਾਂ ਉਹ ਆਤਮਕ ਪਿਰਮ ਖੇਲ ਹੈ, ਉੱਥੇ ਸਿਰਫ ਤੂੰ ਤੇਰੀ ਦੀ ਭਾਵਨਾ ਹੈ, ਉੱਥੇ ਮਨ ਹਉਮੈ ਦੇ ਪ੍ਰਾਇਣ ਨਹੀਂ ਹੁੰਦਾ ਆਤਮ ਪ੍ਰਾਇਣ ਹੁੰਦਾ ਹੈ, ਉਹ ਅਨੁਭਵੀ ਪ੍ਰਕਾਸ਼ ਵਾਲਾ ਜੀਵਨ ਹੈ ਭਰਮ ਭੁਲਾਵਾ ਨਹੀਂ ਹੁੰਦਾ, ਉੱਥੇ ਮਨਮਰਜ਼ੀ ਨਹੀਂ ਹੈ ਇਲਾਹੀ ਹੁਕਮ ਹੈ, ਉਹ ਹੁਕਮ ਰਜਾਈ ਚੱਲਣਾ ਹੈ ਤੇ ਉੱਥੇ ਅਸੀਂ ਜੋ ਵੀ ਕਰਦੇ ਹਾਂ ਕਰਮ ਵੀ ਕਰਦੇ ਹਾਂ ਆਪਣੇ ਕਰਮਾਂ ਤੋਂ ਆਜ਼ਾਦ ਹਾਂ, ਕਾਰਮਿਕ ਕਾਨੂੰਨ ਤੋਂ ਪਰੇ ਹੋ ਜਾਂਦੇ ਹਾਂ, ਉਹਨਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਾਂ। ਮਾਨਸਿਕ ਅਵਸਥਾ ਵਿੱਚ ਮਾਇਆ ਦੀ ਖਿੱਚ ਹੈ, ਇੱਥੇ ਦੁੱਖ ਕਲੇਸ਼ ਵਿਆਪਦਾ ਹੈ, ਇੱਥੇ ਈਰਖਾ ਦਵੈਤ ਵੀ ਹੈ, ਇੱਥੇ ਵੈਰ ਵਿਰੋਧ ਵੀ ਹੈ, ਇੱਥੇ ਅਸ਼ਾਂਤੀ ਵੀ ਹੈ, ਇਹ ਅਵਸਥਾ ਜੰਮਣ ਮਰਨ ਚ ਆਵਾਗਮਨ ਚ ਹੈ। ਤੇ ਆਤਮਕ ਅਵਸਥਾ ਉੱਥੇ ਮਾਇਆ ਦੀ ਖਿੱਚ ਨਹੀਂ, ਉਹ ਤਾਂ ਅੰਤਰਮੁਖੀ ਹੋ ਗਿਆ, ਪ੍ਰੀਤ ਡੋਰੀ ਦੀ ਖਿੱਚ ਪੈਂਦੀ ਹੈ।

ਕੋਈ ਦੁੱਖ ਨਹੀਂ ਵਿਆਪਦਾ, ਸਦੀ ਵੀ ਕੁਸਲ ਖੇਮ ਹੈ। ਉੱਥੇ ਕਿਸੇ ਨਾਲ ਈਰਖਾ ਦਵੈਤ ਨਹੀਂ, ਮੈਤਰੀ ਭਾਵ ਹੈ ਸਭ ਨਾਲ, ਕਿਸੇ ਨਾਲ ਵੈਰ ਵਿਰੋਧ ਨਹੀਂ, ਪਿਆਰ, ਉੱਥੇ ਸ਼ਾਂਤੀ ਹੈ। ਉਹ ਜਿਹੜੀ ਅਵਸਥਾ ਹੈ, ਜਨਮ ਮਰਨ ਤੋਂ ਪਰੇ ਹੈ, ਬੌੜ ਨਾ ਮਰਨਾ ਹੈ। ਸੋ ਮਾਨਸਿਕ ਅਵਸਥਾ ਇਹ ਜਮਾਂ ਦੇ ਫੇਰ ਵਿੱਚ ਹੈ। ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਇੱਥੇ ਦੂਜਾ ਭਾਵ ਹੈ, ਇੱਥੇ ਆਸਾਂ ਮਨਸਾ ਵੀ ਹਨ, ਇੱਛਾਵਾਂ ਹਨ। ਇੱਥੇ ਕੋਈ ਬੁਰਾ ਕਰਦਾ, ਸਾਡੀ ਮਰਜ਼ੀ ਦੇ ਉਲਟ ਕਰਦਾ, ਉਸ ਨਾਲ ਸ਼ਿਕਾਇਤ ਵੀ ਹੈ, ਰੋਸ ਵੀ ਹੈ। ਪਰ ਆਤਮਕ ਅਵਸਥਾ ਉਹ ਜਮਾਂ ਤੋਂ ਆਜ਼ਾਦ ਹੈ, ਉੱਥੇ ਤ੍ਰਿਸ਼ਨਾ ਦੀ ਅੱਗ ਨਹੀਂ, ਤ੍ਰਿਪਤ ਹੈ, ਤ੍ਰਿਪਤ ਅਗਾਏ ਹੈ। ਉੱਥੇ ਕੋਈ ਦੂਜਾ ਭਾਵ ਨਹੀਂ, ਹਰ ਪਾਸੇ ਇੱਕੋ ਇੱਕ ਪਰਮਾਤਮਾ ਆਪ ਹੈ। ਉਹ ਨਿਰਇੱਛਤ ਅਵਸਥਾ ਹੈ, ਕੋਈ ਆਸਾਂ ਮਨਸਾ ਨਹੀਂ। ਉਹ ਅਵਸਥਾ ਵਿੱਚ ਸ਼ੁਕਰ ਹੈ, ਭਲਾ ਹੈ। ਸੋ ਮਾਨਸਿਕ ਅਵਸਥਾ ਇਹ ਹੋਮੇ ਵੇਲੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗੁਣ ਭਰਪੂਰ ਹਨ। ਅਸੀਂ ਜੋ ਵੀ ਖਿਆਲ, ਇੱਛਾ, ਰੀਝਾ, ਕਰਮ ਕਰਦੇ ਹਾਂ, ਸਭ ਹੋਮੇ ਦੇ ਪ੍ਰਾਇਣ ਹਨ। ਆਪਣਾ ਭਾਣਾ ਹੈ, ਮਨਮਰਜ਼ੀ ਹੈ, ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਮਾਇਕੀ ਮੰਡਲ ਵਿੱਚ ਸਾਡੀਆਂ ਇਹ ਨੇਕੀਆਂ, ਪਰਉਪਕਾਰ, ਇਹ ਸਾਡੇ ਫਰਜ਼ ਅਦਾ ਕਰਨੇ, ਇਹ ਮੋਹ, ਪਿਆਰ, ਪਾਠ, ਪੂਜਾ, ਕਰਮਕਾਂਡ ਆਦਿ, ਸਭਨਾਂ ਦੇ ਅੰਦਰ ਹੋਮੇ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਜਦ ਤੱਕ ਸਾਡੀ ਸੁਰਤ ਮਾਇਕੀ ਮੰਡਲ ਵਿੱਚ ਵਿਚਰਦੀ ਹੈ, ਇੱਥੇ ਅਸੀਂ ਜੋ ਕੁਝ ਵੀ ਚੰਗੇ ਕੰਮ ਵੀ, ਜਿਵੇਂ ਪਾਠ ਪੂਜਾ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹਾਂ, ਕਾਰਮਕ ਕਾਨੂੰਨ ਤੋਂ ਬਾਹਰ ਨਹੀਂ ਹਾਂ। ਤੇ ਆਤਮਕ ਅਵਸਥਾ, ਇਸ ਵਿੱਚ ਜੀਵ ਸਾਧ ਸੰਗਤ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ, ਤਾਂ ਉਹ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ, ਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ, ਇਹ ਸਾਡੇ ਮਾਇਕੀ ਔਗੁਣ, ਇਹ ਹੋਮੇ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ, ਤੇ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਹੋਮੇ ਵਿੱਚ ਭਗਤ ਨਾ ਹੋਵੇ। ਹਾਂਜੀ, ਜੇ ਭਗਤੀ ਕਰਨੀ ਹੈ ਤਾਂ ਹੋਮੇ ਵਿੱਚ ਨਹੀਂ ਹੋ ਸਕਦੀ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨ ਤੂੰ ਗਾਰਬ ਆਟਿਆ, ਗਾਰਬ ਲਦਿਆ ਜਾਏ, ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਹਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਹੂ ਕਰਮ ਬੇਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਨ ਦੀ ਮਰਜ਼ੀ, ਰੀਝਾਂ, ਮਨ ਦੇ ਜਿਹੜੇ ਚਾਓ, ਸਵਾਦ, ਤ੍ਰਿਸ਼ਨਾ, ਹੰਗਤੇ, ਵਲਵਲੇ, ਸਿਆਣਪਾਂ, ਚਤਰਾਈਆਂ, ਰੋਸੇ, ਗਿਲੇ, ਸ਼ਿਕਾਇਤਾਂ, ਈਰਖਾ, ਦਵੈਤ, ਵੈਰ, ਵਿਰੋਧ, ਸ਼ੱਕ, ਕਿਉਂ, ਕਿਆ, ਕੈਸੇ ਆਦਿ ਨੀਵੀਂ ਮਾਇਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਔਗੁਣ ਤਾਂ ਇੱਕ ਪਾਸੇ, ਔਗੁਣਾਂ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਹੁੰਦੀ ਹੁਕਮ ਰਜਾਈ ਚੱਲਣਾ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਇੱਥੇ ਤਾਂ ਬਲਕਿ ਆਪਣੇ ਹਉ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਣ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਆਪਣੀ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਫਿਰ ਦੁਹਰਾ ਦਈ, ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ।
ਬਲਕਿ ਹਉ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਇਸ ਨੂੰ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਇਸ ਨੂੰ ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਉ। ਸੋ ਇਹ ਤਾਂ ਹੁਕਮ ਨੂੰ ਬੁਝ ਲਿਆ, ਸਾਧ ਸੰਗਤ ਵਿੱਚ ਆਏ, ਸੇਵਾ ਕੀਤੀ, ਮਨ ਦੀ ਮੈਲ ਉਤਾਰੀ, ਗੁਰਬਾਣੀ ਨਾਲ ਪਰਸਿਆ, ਮਨ ਦੀ ਮੈਲ ਉਤਾਰੀ, ਸਿਮਰਨ ਕਰ ਕਰਕੇ ਮਨ ਦੀ ਮੈਲ ਉਤਾਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਮਨ ਪੂਰੀ ਤਰ੍ਹਾਂ ਨਿਰਮਲ ਹੋ ਗਿਆ, ਆਤਮਾ ਦਾ ਅਕਸ ਮਨ ਤੇ ਪਿਆ ਤੇ ਮਨ ਨੂੰ ਪਿਆ ਇਲਾਹੀ ਪਿਆਰ ਦੀ ਪਿਉਂ ਚੜ ਗਈ, ਅਨੁਭਵੀ ਪ੍ਰਕਾਸ਼ ਹੋ ਗਿਆ, ਹੁਕਮ ਨੂੰ ਬੁਝ ਲਿਆ। ਪਰ ਹੁਣ ਬੁਝ ਤਾਂ ਲਿਆ, ਉਸ ਦੀ ਰਜ਼ਾ ਵਿੱਚ ਚੱਲਣ ਲਈ ਫਿਰ ਹੋਰ ਕਮਾਈ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਅਨੁਕੂਲ ਹੋਵੇ ਹੁਕਮ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਤਾਂ ਸੌਖਾ ਮੰਨਿਆ ਜਾਂਦਾ ਹੈ, ਜਦੋਂ ਪ੍ਰਤੀਕੂਲ ਹੋਵੇ ਮੁਸ਼ਕਿਲ ਉਸ ਵੇਲੇ ਪੈਂਦੀ ਹੈ। ਫਰਜ਼ ਕਰੋ ਸਾਡੇ ਮਨ ਦੇ ਅੰਦਰ ਲਾਲਸਾ ਹੈ ਵੱਡੀ ਉਮਰ ਭੋਗਣ ਦੀ, ਤੇ ਹੁਕਮ ਵਿੱਚ ਛੋਟੀ ਉਮਰ ਲਿਖੀ ਹੋਵੇ ਕੁਝ ਦਿਨਾਂ ਲਿਖਾਉਣ, ਫੇਰ ਕੀ ਹੋਵੇ? ਲਾਲਸਾ ਹੋਵੇ ਅਮੀਰੀ ਦੀ ਤੇ ਹੁਕਮ ਵਿੱਚ ਗਰੀਬੀ ਲਿਖੀ ਹੋਵੇ, ਫਿਰ ਕਿਵੇਂ ਮਿੱਠਾ ਮੰਨਿਆ ਜਾਏਗਾ? ਸੋ ਇਹਨਾਂ ਪ੍ਰਤੀਕੂਲ ਜਿਹੜੀ ਸਾਡੀ ਮਰਜ਼ੀ ਦੇ ਖਿਲਾਫ਼ ਹੁਕਮ ਲਿਖਿਆ ਹੋਵੇ ਉਸ ਨੂੰ ਵੀ ਮਿੱਠਾ ਮੰਨਣ ਲਈ ਇੱਥੇ ਕੁਝ ਅਭਿਆਸ ਕਰਨਾ ਪੈਂਦਾ। ਹੁਕਮ ਬੁੱਝਣ ਤੋਂ ਪਹਿਲੇ ਉਹ ਕੀ 3 ਸੱਸਿਆਂ ਦੀ ਕਮਾਈ ਕਰਨੀ ਪੈਂਦੀ ਹੈ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਦੋਂ ਇਹਨਾਂ ਸੱਸਿਆਂ ਨੂੰ ਕਮਾਵਾਂਗੇ, ਜਦੋਂ ਸੁਭਾਅ ਇਹਨਾਂ ਤੇ ਪੱਕ ਜਾਏਗਾ, ਫਿਰ ਹੁਕਮ ਸਾਡੀ ਮਰਜ਼ੀ ਦੇ ਖਿਲਾਫ਼ ਵੀ ਹੋਵੇ ਤਾਂ ਵੀ ਮਿੱਠਾ ਲੱਗੇਗਾ। ਉਹ ਕਿਹੜੇ ਸੱਸੇ ਹਨ? ਪਹਿਲਾ ਸੱਸਾ ਹੈ ਸਬਰ। ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਹਾਂਜੀ, ਆਪਣੀਆਂ ਸਿਆਣਪਾਂ ਤੇ ਵਿਉਂਤਾਂ, ਆਪਣੀਆਂ ਸਕੀਮਾਂ ਨੂੰ ਲਾਂਭੇ ਰੱਖ ਕੇ ਇੱਕ ਪਾਸੇ ਕਰ ਦਿਓ। ਜੋ ਕੁਝ ਇਲਾਹੀ ਰਜ਼ਾ ਦੁਆਰਾ ਸਾਨੂੰ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ, ਛਾਦਨ ਭੋਜਨ ਕੀ ਆਸ ਨਾ ਕੀਜਈ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ, ਸਿਦਕ ਸਬੂਰੀ ਸਾਧਕਾ ਸਬਰ ਤੋਸ਼ਾ ਮਲਾਇਕਾ। ਦੂਸਰਾ ਸੱਸਾ ਹੈ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਪਹਿਲਾ ਸੱਸਾ ਸਬਰ ਤੇ ਦੂਸਰਾ ਸੱਸਾ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜੀਵਾ ਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕਢੇ ਪੀਤ ਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ। ਹਾਂਜੀ ਸ਼ੁਕਰ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਤੇ ਜੇ ਨਿੰਦਾ ਹੋਵੇ ਤਾਂ ਵੀ ਉਸਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ, ਗਮੀ ਵਿੱਚ, ਖੁਸ਼ੀ ਵਿੱਚ ਸ਼ੁਕਰ, ਹਾਂਜੀ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਸ਼ੁਕਰ, ਵਡਿਆਈ ਵਿੱਚ, ਨਿੰਦਾ ਵਿੱਚ ਸ਼ੁਕਰ, ਲਾਭ ਵਿੱਚ, ਇੱਥੋਂ ਤੱਕ ਕਿ ਹਾਨੀ ਵਿੱਚ ਵੀ ਸ਼ੁਕਰ।
ਤੰਦਰੁਸਤੀ ਵਿੱਚ ਸ਼ੁਕਰ ਤਾਂ ਬਿਮਾਰੀ ਵਿੱਚ ਵੀ ਸ਼ੁਕਰ, ਜੀਵਨ ਵਿੱਚ ਸ਼ੁਕਰ, ਇੱਥੋਂ ਤਾਈਂ ਕਿ ਮੌਤ ਵਿੱਚ ਵੀ ਸ਼ੁਕਰ। ਇਸ ਤਰ੍ਹਾਂ ਇਹਨਾਂ ਹਾਲਤਾਂ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਨੂੰ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਤੀਸਰਾ ਸੱਸਾ ਸਿਮਰਨ ਜਿਸ ਦੀ ਕਮਾਈ ਕਰਨੀ, ਪਹਿਲਾ ਸਬਰ, ਦੂਸਰਾ ਸ਼ੁਕਰ ਹਰ ਹਾਲਤ ਵਿੱਚ, ਤੀਸਰਾ ਸਿਮਰਨ। ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਵਾਨ, ਪ੍ਰਿਤਪਾਲੈ ਨਿਤਸਾਰ ਸੰਭਾਲੈ, ਲਾਡ ਲਡਾਵੈ ਖੇਲ ਖਿਲਾਵੈ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਹਾਂਜੀ, ਇਹ ਨਹੀਂ ਕਿ ਮਨ ਕਿਸੇ ਹੋਰ ਪਾਸੇ ਤੇ ਮੰਤਰ ਦਾ ਰਟਨ ਕਰੀ ਚੱਲੇ ਤੇ ਅਸੀਂ ਕਹਿ ਦਿਆ ਸਿਮਰਨ ਹੋ ਗਿਆ। ਹਾਂਜੀ, ਉਸ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਯਾਦ ਕਰਨਾ, ਉਸ ਨੂੰ ਧਿਆਵਣਾ, ਇਹ ਸਾਡਾ ਅਵਲ ਫਰਜ਼ ਬਣਦਾ ਹੈ। ਇਹ ਹੈ ਸਿਮਰਨ, ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਕਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਤੇ ਅਸੀਂ ਉਸ ਦੇ ਸ਼ੁਕਰਾਨੇ ਵਿੱਚ, ਉਸ ਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕਿਰਤ ਕਿਰਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈ। ਸੋ ਜਦੋਂ ਇਹ ਤਿੰਨ ਸੱਸਿਆਂ ਦੀ ਸਾਡੇ ਅੰਦਰ ਪਰਪਕਤਾ ਹੋ ਜਾਵੇਗੀ, ਸਬਰ, ਸ਼ੁਕਰ ਤੇ ਸਿਮਰਨ ਦੀ, ਫਿਰ ਹੁਕਮ ਕਿਸ ਰੂਪ ਵਿੱਚ ਵੀ ਸਾਨੂੰ ਅਨੁਭਵ ਹੋਵੇ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਜਾਂ ਉਸਦੇ ਖਿਲਾਫ, ਸਾਨੂੰ ਮਿੱਠਾ ਲੱਗੇਗਾ। ਇਹਨਾਂ ਤਿੰਨ ਸੱਸਿਆਂ ਵਿੱਚੋਂ ਸਭ ਤੋਂ ਜ਼ਰੂਰੀ ਹੈ ਸਿਮਰਨ, ਕਿਉਂਕਿ ਸਿਮਰਨ ਕੀਤੇ ਬਗੈਰ ਅੰਤਰਾਤਮੇ ਅਨੁਭਵ ਨਹੀਂ ਖੁੱਲ ਸਕਦਾ, ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਪਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ ਤੇ ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਣ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੇਖਰੀਦ ਗੋਲਾ ਬਣ ਜਾਂਦਾ ਹੈ ਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ, ਕਿਉਂਕਿ ਉਸਦਾ ਅੰਤਰ ਆਤਮ ਉਸ ਪ੍ਰੀਤ ਡੋਰੀ ਨਾਲ ਬੱਝ ਜਾਂਦਾ। ਜਿਵੇਂ ਪ੍ਰੀਤ ਡੋਰੀ ਚਲਦੀ ਹੈ ਉਸ ਤਰ੍ਹਾਂ ਉਹ ਚੱਲਦਾ ਹੈ। ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈਂ ਬੈਸਾਲੇ ਤੈਂ ਬੈਸਾ ਸੁਆਮੀ, ਜੈਂ ਭੇਜੇ ਤੈਂ ਜਾਵਾਂ। ਜਿਉਂ ਬੁਲਾਵੇਂ ਤਿਉਂ ਬੋਲੈ ਸੁਆਮੀ, ਕੁਦਰਤ ਕੌਣ ਹਮਾਰੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾਇਆ ਤਿਤਲਾਗਾ। ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜੈਸੀ ਆਗਿਆ ਕੀਨੀ ਠਾਕਰ, ਤਿਸਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਆ ਕੋ ਦੌੜਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ, ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਹਾਂਜੀ, ਕਿ ਬੁੱਧੀ ਨਾਲ ਆਹ ਕੰਮ ਕਰੀਏ ਤਾਂ ਸ਼ਾਇਦ ਹੁਕਮ ਹੋਵੇ, ਇਸ ਤਰ੍ਹਾਂ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਨਾ ਮੰਨਿਆ ਜਾ ਸਕਦਾ, ਨਾ ਕਮਾਇਆ ਜਾ ਸਕਦਾ। ਇਲਾਹੀ ਹੁਕਮ ਦੀ ਇਹ ਪ੍ਰੀਤ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ ਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਹੀ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਹੈ ਤੇ ਪਾਣਾ ਮੰਨਣਾ ਹੈ। ਧਿਆਨ ਦੇਣਾ ਜੀ, ਇਹ ਕੋਈ ਅਸਥੂਲ ਹੁਕਮ ਨਹੀਂ ਕਿ ਸਾਨੂੰ ਅੰਦਰੋਂ ਆਵਾਜ਼ ਆਵੇਗੀ ਭਰਾ ਤੂੰ ਇਹ ਕੰਮ ਕਰ ਤੇ ਅਸੀਂ ਉਹ ਕੰਮ ਕਰੀਏ। ਇਹ ਤਾਂ ਜਦੋਂ ਮਨ ਨਿਰਮਲ ਹੁੰਦਾ ਹੈ, ਆਤਮਾ ਦਾ ਅਕਸ਼ ਮਨ ਤੇ ਪੈਂਦਾ ਹੈ, ਉਹ ਜੀਵਨ ਛੋਹ ਨਾਲ ਸਾਡਾ ਮਨ ਛੋਹਦਾ ਹੈ ਤਾਂ ਮਨ ਤਨ ਬੁੱਧੀ ਚਿੱਤ ਉਹ ਸਾਰਾ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਉਹ ਪ੍ਰੀਤ ਡੋਰੀ ਹੀ ਇਲਾਹੀ ਹੁਕਮ ਦੀ ਹੈ, ਉਹ ਪ੍ਰੀਤਮ ਦੇ ਹੱਥ ਹੈ
ਤੇ ਪ੍ਰੀਤਮ ਜਿਵੇਂ ਉਸ ਪ੍ਰੀਤ ਡੋਰੀ ਨੂੰ ਹਿਲਾਉਂਦਾ ਹੈ, ਸਾਡਾ ਮਨ ਤਨ ਚਿੱਤ ਉਸ ਨਾਲ ਬੱਝਿਆ ਆਉਂਦਾ ਹੈ, ਉਸੇ ਤਰ੍ਹਾਂ ਖਿੱਚ ਪੈਂਦੀ ਹੈ। ਇਹ ਹੈ ਹੁਕਮ ਰਜਾਈ ਚੱਲਣਾ। ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦੇਈਏ, ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਉਹ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ, ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ, ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹ ਉਹ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਤੇ ਪਾਣਾ ਮੰਨਣਾ ਹੈ। ਮੂਹ ਲਾਲਨ ਸਿਉ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚ ਤਨੀ। ਗੁਰਮੁਖ ਗਿਆਨ ਡੋਰੀ ਪ੍ਰਪਕੜੀ, ਜਿਨ ਖਿੰਚੈ ਤਿਨ ਜਾਈਏ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨਕ ਨਕੇਲਾ, ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਆਪਣੀ ਮਨ ਦੀ ਮਰਜ਼ੀ ਤਿਆਗ ਕੇ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ। ਕਿਉਂਕਿ ਪ੍ਰੀਤ ਡੋਰੀ ਨੂੰ ਜਦ ਤੱਕ ਅਨੁਭਵ ਨਹੀਂ ਕਰਾਂਗਾ, ਹੁਕਮ ਤਾਂ ਉਸ ਵਿੱਚ ਹੈ, ਉਹਦੇ ਨਾਲ ਜਦੋਂ ਬੱਝ ਜਾਵਾਂਗੇ ਉਹ ਖਿੱਚੇਗਾ, ਉਸੇ ਤਰ੍ਹਾਂ ਦੇ ਕੰਮ ਉਸੇ ਤਰ੍ਹਾਂ ਦੇ ਕਰਮਾਂ ਦੀ ਖਿੱਚ ਪਵੇਗੀ, ਉਸੇ ਤਰ੍ਹਾਂ ਦੀ ਸਾਨੂੰ ਖਿੱਚ ਪਵੇਗੀ। ਸੋ ਆਓ ਫਿਰ ਆਪਾਂ ਵੀ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕਹੂ, ਪੰਡਤ ਮੁੱਲਾ ਛਾੜੇ ਦੋ ਰਹਾਓ, ਬੁਨ ਬੁਨ ਆਪ ਆਪ ਪਹਿਰਾਵੋ, ਜੈ ਨਹੀਂ ਆਪ ਤਹਾਂ ਹੋਏ ਗਾਵੋ। ਸੋ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਆਉਂਦੀ ਹੈ, ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਜਾਂ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀਵ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਕੋਈ ਵੀ ਸਾਡੇ ਤੇ ਘਟਨਾ ਵਾਪਰਦੀ ਹੈ, ਉਸ ਦੇ ਪਿੱਛੇ ਕੋਈ ਹੁਕਮ ਦੇਣ ਵਾਲਾ ਹੁਕਮੀ ਹੈ। ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਲਈਏ ਤਾਂ ਅਸੀਂ ਹੁਕਮ ਨੂੰ ਖਿੜੇ ਮੱਥੇ ਮੰਨ ਸਕਦੇ ਹਾਂ। ਜੇ ਉਸਦੀ ਅੰਤਰੀ ਭਾਵਨਾ ਨੂੰ ਨਾ ਬੁੱਝੀਏ ਹੁਕਮੀ ਦੇ, ਤਾਂ ਹੁੰਦਾ ਕਿ ਔਜੜ ਵਿੱਚ ਪੈ ਜਾਂਦੇ ਹਾਂ, ਉਹ ਸਮਝ ਨਹੀਂ ਆਉਂਦੀ ਤੇ ਆਪਣੀ ਮਨਮਰਜ਼ੀ ਲੜਾ ਕੇ ਹੁਕਮ ਤੋਂ ਬੇਮੁੱਖ ਹੋ ਜਾਂਦੇ ਹਾਂ। ਪੁਰਾਣੇ ਸਮੇਂ ਅਸੀਂ ਦੇਖਦੇ ਹਾਂ ਕਿਤਨੇ ਕਸ਼ਟ ਗੁਰਸਿੱਖਾਂ ਨੇ ਸਹਾਰੇ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਸਭ ਨੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਪਾਣੀ ਨੂੰ ਮਿੱਠਾ ਮੰਨਿਆ। ਇਹ ਨਹੀਂ ਕਿਸੇ ਨੇ ਦੇਖਿਆ ਬਈ ਉਹ ਜ਼ਾਲਮ ਤਰਫੋਂ ਇਹ ਕਸ਼ਟ ਸਮਝਦੇ ਹੋਣ ਤੇ ਉਸਨੂੰ ਸ਼ਰਾਬ ਦੇ ਦਿੰਦੇ ਹੋਣ, ਉਹ ਤਾਂ ਕੌਤਕ ਸਮਝਦੇ ਸੀ। ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਉਸ ਵਿੱਚ ਮਿੱਠਾ ਕਰਕੇ ਮੰਨਦੇ ਸਨ। ਸੋ ਫਿਰ ਦੁਹਰਾ ਦਈਏ ਕਿ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ, ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਇਹ ਇਲਾਹੀ ਹੁਕਮ ਇਹ ਅਤ ਸੂਖਮ ਗੁੱਝਾ ਤੇ ਅਪਾਰ ਹੈ, ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਹੁਕਮ ਦੀ ਸਹਿਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਤੇ ਕਲਿਆਣਕਾਰੀ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ, ਕਿਉਂਕਿ ਸਾਡੀ ਪਕੜ ਵਿੱਚ ਨਹੀਂ ਹੁਕਮ। ਸੂਖਮ ਤਾਂ ਸਥੂਲ ਹੁਕਮਾਂ ਦੀ ਕਈ ਵਾਰੀ ਅਸੀਂ ਹੁਕਮ ਅਦੂਲੀ ਕਰ ਬੈਠਦੇ ਹਾਂ, ਸੂਖਮ ਤਾਂ ਇੱਕ ਪਾਸੇ ਰਿਹਾ। ਸੋ ਸਾਨੂੰ ਪਛਾਣ ਨਹੀਂ, ਇਸ ਕਰਕੇ ਹੁਕਮ ਦੀ ਸਹਿਚਾਲ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਉਸਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਉ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਹੁਕਮ ਕਿਸ ਰੂਪ ਵਿੱਚ ਵੀ ਪਰਵਿਰਤ ਹੈ ਸ੍ਰਿਸ਼ਟੀ ਵਿੱਚ, ਸਭ ਦੇ ਪਿੱਛੇ ਪ੍ਰੀਤ ਦੀ ਰੰਗਤ ਹੈ, ਰਸ ਚਾਉ ਦੀ ਰੰਗਤ ਹੈ। ਪਰਮਾਤਮਾ ਨੇ ਉਸਦੇ ਪਿੱਛੇ ਸਭ ਦਾ ਭਲਾ ਲਿਖਿਆ ਹੋਇਆ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਇੱਥੇ ਇੱਕ ਉਦਾਹਰਣ ਹੁਕਮ ਜੋ ਮੋਹ ਮਮਤਾ ਦੇ ਰੂਪ ਵਿੱਚ ਪਰਵਿਰਤ ਹੈ ਉਹ ਉਦਾਹਰਣ ਦਿੱਤਾ ਗਿਆ। ਉਂਝ ਤਾਂ ਹੁਕਮ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਹੈ ਤੇ ਜਿਸ ਰੂਪ ਵਿੱਚ ਵੀ ਪਰਵਿਰਤ ਹੈ ਸੁਖਦਾਈ ਹੈ। ਸੋ ਇੱਕ ਉਦਾਹਰਣ ਸਾਡੀ ਸਮਝ ਗੋਚਰਾ ਕਰਨ ਲਈ ਇੱਥੇ ਦਿੱਤਾ ਗਿਆ ਹੈ। ਮਾਂ ਦੀ ਮਮਤਾ ਬੇਲਾਗਤਾ ਨਿਸ਼ਕਾਮਤਾ ਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ।
ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਚੱਲਦੀ, ਰਾਤਾਂ ਜਾਗਦੀ ਤੇ ਜਫ਼ਰ ਜਾਲਦੀ ਹੈ ਤੇ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ, ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਅ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਹਾਂਜੀ, ਇਹ ਕੋਈ ਮਮਤਾ ਜਿਹੜੀ ਮਾਂ ਦੇ ਅੰਦਰ ਉਪਜਦੀ ਹੈ, ਇਹਨੇ ਦੁੱਖ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ, ਇਹ ਕੋਈ ਉਹਦੀ ਆਪਣੀ ਕੋਈ ਦਾਤ ਨਹੀਂ, ਇਹ ਤਾਂ ਰੱਬ ਦੀ ਰੱਬਤਾ ਹੈ, ਰੱਬ ਦਾ ਹੁਕਮ ਹੈ। ਉਸ ਵਿੱਚ ਮਮਤਾ ਦੇ ਇਸ ਅਣਦਿਸਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇਹ ਤਾਂ ਕਹਿਣ ਕਹਾਵਣ ਤੇ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਆਪਣੇ ਸਰਾਣੇ ਕਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਹੀ ਨਿਰੀ ਪੂਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ। ਹਾਂਜੀ, ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਉਹ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ। ਹਾਂਜੀ, ਇਹ ਮਮਤਾ ਦਾ ਜਿਹੜਾ ਹੁਕਮ ਦੇ ਅਧੀਨ ਹੈ, ਮਾਂ ਮਮਤਾ ਪਾਈ ਹੈ ਰੱਬ ਨੇ, ਇਹ ਸਿਰਫ ਇਨਸਾਨਾਂ ਵਿੱਚ ਹੀ ਨਹੀਂ, ਸਾਰੀ ਕੁਦਰਤੀ ਇਸ ਦੁਆਰਾ ਪਲ ਰਹੀ ਹੈ। ਖੂੰਖਾਰ ਤੋਂ ਖੂੰਖਾਰ ਜਾਨਵਰ ਵੀ ਆਪਣੇ ਬੱਚੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਨ ਜਿਵੇਂ ਕਿ ਇੱਕ ਇਨਸਾਨ ਪਿਆਰ ਕਰਦਾ ਹੈ। ਸੋ ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਬਿਸਮਾਦੀ ਪ੍ਰਗਟਾਵਾ ਪ੍ਰਕਾਸ਼ ਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸ ਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸ ਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ। ਪਰ ਜਿਉਂ ਜਿਉਂ ਬੱਚੇ ਦੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀ ਹੈ, ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ। ਜਉ ਲਉ ਹਉ ਕਿਛ ਸੋਚੋ ਚਿਤਵੋ ਤਉ ਲਉ ਦੁਖਨ ਪਰੇ, ਜਉ ਕਿਰਪਾਲ ਗੁਰਪੂਰਾ ਭੇਟਿਆ ਤਉ ਆਨੰਦ ਸਹਿਜੇ, ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਦ ਪਰੇ, ਜਉ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ, ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਕੇਰੇ, ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਹਾਂਜੀ,
मन तन बुद्ध अर्पी ठाकुर को, तब हम सहज सोए। जौ लौ पोट उठाई चलो, तौ लौ डान परे, पोट डार गुरपुरा मिलिया, तौ नानक निरपए। सो देखण नूं तां प्रतीत आउंदा है कि उस दी परवरिश उस दे मां बाप कर रहे हन, पर असल विच ए परवरिश अकाल पुरख दे हुकम दी गुजी सहज चाल दी पिरम खेल है। हां जी, जे मोह ममता रब ही ना पांदा, मां तां कित्थों प्रतिपालना कर दी। सो देखण विच तां ए प्रतीत आउंदा है कि बच्चे दी परवरिश उस दे मां बाप कर रहे हन, असल विच ए परवरिश अकाल पुरख दे हुकम दी गुजी सहज चाल दी पिरम खेल है। ते इस गुजे भेद नूं कोई विरला गुरमुखी जाणदा बुझदा ते पहचानदा है। दूजे लफ्जां विच इलाही सुखदाई ते कल्याणकारी प्रेम स्वप्ना दी गोद विचों निकल के बच्चा अपनी होमे दे भरम भुलावे विच ठोकरां खांदा ते जमा दे वस पैंदा है। सो इस तब्दीली दा मुढ कारण है कि भोलेपन दा त्याग, होमे दा भरम, मैं मेरी दा एहसास ते सियाणपां चतराइयां दा आवेश ही है। लिव छुड़की लगी तृष्णा, माया अमर वरताया, ए माया जिथर विसरै, मोह उपजै भाव दूजा लाया। सो पालण पोषण दी ए कठिन क्रिया भी प्रेम रस विच लीन होई मां नूं आनंदमई लगदी है। घर दे कम्मां कारां विच गलतान मां अपने बच्चे विच ही लिव लाई रखदी है। चुल्हे विच अग बालदी, चक्की चौंदी, पसीने दी बो नाल लिबड़ी तिबड़ी मां दी गोदी विच बच्चा रुड़ रुड़ के आपे आ जांदा है ते दुध चुंगण लग पैंदा है। ते मां दे प्यार दियां अमृत घोटां पर्दा पर्दा सब कुछ भुल जांदा है। जेकर बच्चा खेड़दा खेड़दा सड़ियांद वाली थां जां गंदले पानी विच डिग पवे या गंदा हो जावे, उदे सट वजे, मां भावे सजी तजी पूरा हार शिंगार करी बैठी होवे, कीमती तो कीमती कपड़े पाए होण, पर अपने लाल जिगर दे टोटे दी आवाज सुन के उस रोंदे कुरलांदे लिबड़े तिबड़े बच्चे नूं अपनी हिक नाल ला लवेगी ते प्यार नाल चुम चट के रबी प्रेम दियां अजली चरनाटा राही बाल नूं दुध चंगाउंदी है। फिर उसनू लख लख असीसां दे के लोरियां गा गा के थापड़ थापड़ के सुआंदी है। सो मां दी इस सेवा भावना विच ना कोई स्वार्थ है ते ना ही मुक्ति दी इच्छा, सगों मां तां प्यार विच आपा गवा के उस सिरजणहार दे हुकम दी कार कमाउंदी है। हां जी, मां दी इस सेवा भावना विच ना कोई स्वार्थ है, ना ही कोई मुक्ति दी इच्छा है। मां तां सगों मां तां प्यार विच अपना आपा गवा के उस सिरजणहार दे हुक्म दी कार कमाउंदी है। ए अलौकिक इलाही प्रीत करिश्मा है। ए तां इक्को ही करिश्मे दा जिक्र कीता ते जदों असी हुक्म नूं बुझ लिया, फिर सृष्टि विच जरे जरे विच जदों हुक्म देना करिश्मिआं नूं असी माणांगे, कितने विस्मादित ते आनंदमई होवांगे। ए तां उस वेले दी गल है जदों हुक्म नूं बुझ लिया। सो आओ महापुरखां दे नाल हुक्म दे लिखे नौ लेखां नूं लै के जाइए। हुक्म दे विषय ते उन्हां दी आप बयान कीती होई कैसेट 7 नंबर या पहला वॉल्यूम महापुरखां दे बचना दी उस विच दर्ज है, वह लैके जाइए। पढ़ के ते कुछ हुक्म कर

एक एक करते सहपांडा पावन पुरबसी मनाया। अज मैं उचेचे तौर ते यतन कीता ये विचार तुहाडे सामने रखा कि गुरु साडा है कौन, जिसका असी पुरब मनाया वह गुरु है कि। सिख दा हर कर्म गुरबाणी ते आधारित है। पुत्र दा व्याह आया ते व्याह बाणी बगैर नहीं हो सकता। बेशक इसने सारे अडंबर कर लए ने, पर जद तक लावां दा पाठ ना होवेगा, आनंद ना पढ़िया जाएगा, व्याह नहीं होना। बाणी तो बगैर व्याह नहीं। पुत्र दी कुड़माई करनी है, बाणी तो बगैर कुड़माई भी नहीं हो सकती। जेकर कोई प्राणी चढ़ाई करके आए, उसकी भी आखर जो रस्म करते हाँ बाणी ते ही आधारित है। सिख दे जीवन दे हर पहलू विच बाणी दी टेक है। बाणी बगैर चलिया नहीं जा सकता। इथे तक जे गुरु दा प्रकाश उत्सव है ते वह भी बाणी बगैर असी नहीं मना सकते। ज्योति जोत समाउण दा पुरब है, वह भी बाणी बगैर नहीं मना सकते। इहदा मतलब स्पष्ट होया कि गुरु नू गुरु दी राही गाणा, गुरबाणी दी राही गाणा। गुरबाणी महान है। साहबा ने बाणी दा जिक्र करदिया होया कि बाणी जो तुहानू पढ़न वास्ते कह रहे हैं, बाणी की है? ये बाणी तुहानू सच नाल जोड़ देवेगी। बाणी गाउण वास्ते जिथे के है नाल के है सच्ची बाणी गावणी। इस पंक्ति तो एक भुलेखा भी पैदा होए। कई बार चंगे चंगे सियाने सजन भी उकाई खा जांदे। एक पुस्तक हथ विच आई जिसका सरलेख ही सी गावो सच्ची बाणी। नाल उन्होंने लिखिया कि गुरु साहबां तो बगैर जिन्नियां बाणियां ने सब कचियां बाणियां। भगत बाणी की भी मुखालफत कर दिती, पट्टां की बाणी की भी। हैरानी होई पढ़ के कि पंक्ति नूं समझ नहीं सके। जो सच नाल जोड़ जाए ते गुरु नूं प्रवान होवे उह सच्ची बाणी। जो सच नालों तोड़ जाए ते गुरु नूं प्रवान भी ना होवे उह कच्ची बाणी। भगतां दी बाणी नूं गुरु ने प्रवान कीता है, इसलिए सच्ची बाणी। पट्टां दी बाणी नूं गुरु ने प्रवान कीता है, भीड़ विच आप दर्ज करवाया है। चंगी तरह वेखो कदी ध्यान नाल, जो नियम गुरुआं दी बाणी लिखण दा उह नियम कम कर रहा है भट्टां दी बाणी विच, ओह नियम कम कर रहा है भगतां दी बाणी विच। ए बाणी गुरु अर्जन देव पातशाह ने आप ही दर्ज करवाई। फिर भाई गुरदास दी बाणी बारे की ख्याल होवेगा, की आखांगे? ओ भी प्रवान है, गुरुआं दी उचारण कीती होई ते नहीं। भाई गुरदास जी दी है, पर कहांगा सच्ची बाणी। भाई नंद लाल साहब दी बाणी प्रवानक बाणी, गुरदेव पातशाह जी ने प्रवान कीता, आशीर्वाद दिते, भाई नंद लाल तेन सिखी प्राप्त हो गई, अगो सिखी वंड। जो सच नाल सानू जोड़ जाए वह सची बाणी। हुण कुछ सज्जन ऐसे ने जेड़े इस गल दे विरुद्ध जहर उगल रहे। कहंदे ने देह धारी गुरु चाहीदा है। गुरबाणी दे विच गुरु दी बड़ी महानता। बिल्कुल ठीक है, बहुत पंक्तियां ने, कुछ ते मैं तुहानू आप ही पढ़ के सुना दे। गुर बिन कोर अंधार, गुरु बिन समझ न आवै। गुर बिन सुरत न सिद्ध, गुरु बिन मुक्त न पावै। गुरु कर सच विचार, गुरु कर रे मन मेरे। गुरु कर शब्द सपुन, अघन कटे सब तेरे। होर पंक्तियां, सतगुर बाजू गुर नहीं कोई, निगुरे का है नाओ बुरा। बिन सतगुर किने न पायो, बिन सतगुर किने न पाया। सतगुर विच आप रखियुं, कर प्रगट आप सुनाया। सतगुर मिले सदा मुक्त है, जिन विचों मोह चुकाया। उत्तम ए विचार है, जिन सतगुर स्यों चित लाया, जग जीवन दाता पाया। वनकी मात्र कुछ पंक्तियां मैं तुहाडे सामने कहियां, जिन्ना ने देह धारी गुरुआ दा प्रचार करना। बहुत पंक्तियां याद कीतियां। एक सज्जन मैनू कहन लगे, बाणी दे विच गुरु दी बड़ी उपमा। मैं इको जवाब दिता, शायद तुहाडे मन नूं भी अपील करे ते याद भी कर लेना, अगों तुहानूं देना भी पैणा है किते। मैं उन्हूं पुछिया, ए बाणी विच जो गुरु बारे के है, तुहाडे पखंडियां गुरु बारे है के गुरु नानक देव पातशाह बारे है? आखो सतनाम। गुरु नानक देव पातशाह दी लोड़ बारे है उत्थे।
ਉੱਥੇ ਤੇ ਸਿੱਖ ਗੁਰੂਆਂ ਦੇ ਬਾਰੇ ਐਸੀ ਗੱਲ ਕਹੀ ਹੈ ਕਿ ਗੁਰੂ ਤੋਂ ਬਗੈਰ ਸਿੱਖੋ ਪ੍ਰਾਪਤੀ ਨਹੀਂ ਹੁੰਦੀ, ਗੁਰੂ ਦੀ ਗੱਲ ਮੰਨੋ, ਗੁਰੂ ਨਾਲ ਜੁੜ ਜਾਓ। ਹਕੀਕਤ ਹੈ ਜੋ ਗੁਰੂ ਬਣਨ ਦੇ ਖਾਹਿਸ਼ਮੰਦ ਨੇ ਉਨ੍ਹਾਂ ਨੂੰ ਇੱਕ ਰਵਾਇਤ ਧਿਆਨ ਚ ਰੱਖਣੀ ਚਾਹੀਦੀ। ਮੈਂ ਸੁਣਿਆ ਇੱਕ ਨਗਰ ਦਾ ਮਿਰਾਸੀ ਮਨ ਚ ਚਾਅ ਆ ਗਿਆ, ਕਦੀ ਮੈਂ ਵੀ ਨੰਬਰਦਾਰ ਬਣਾਂਗਾ ਕਿ ਨਹੀਂ ਬਣਾਂਗਾ। ਉਹ ਪੁੱਛਦਾ ਚੁਧਾਣੀ ਨੂੰ, ਕਹਿਣ ਲੱਗਾ ਜੇ ਤੇਰਾ ਪਤੀ ਚੜਾਈ ਕਰ ਜਾਏ ਤੇ ਨੰਬਰਦਾਰ ਕੌਣ ਬਣੇਗਾ? ਕਹਿਣ ਲੱਗੀ ਤੂੰ ਮੂੰਹ ਸੰਭਾਲ ਕੇ ਬੋਲ, ਕੀ ਆਖਿਆ? ਕਹਿਣ ਲੱਗਾ ਮੈਂ ਸੁਭਾਵਕ ਗੱਲ ਕਰ ਰਿਹਾ। ਕਹਿਣ ਲੱਗੀ ਮੇਰਾ ਪੁੱਤਰ ਤੇਰਾ ਬਣਾ ਕਰੇ, ਪੁੱਤਰ ਵੀ ਨਾ ਰਹਿ। ਕਹਿਣ ਲੱਗੀ ਮੇਰਾ ਭਤੀਜਾ, ਭਤੀਜਾ ਵੀ ਨਾ ਰਹਿ। ਇੱਕ ਗੱਲ ਕਹੀ ਸੀ, ਕਹਿਣ ਲੱਗੀ ਸਾਰਾ ਨਗਰ ਮਰ ਜਾ, ਤੇਰੀ ਵਾਰੀ ਕਦੀ ਨਹੀਂ ਆਉਂਦੀ, ਤੂੰ ਫਿਕਰ ਨਾ ਕਰ। ਮੈਂ ਨਾ ਦੰਭੀਆਂ ਨੂੰ ਇੱਕ ਗੱਲ ਕਹਾਂ ਕਿ ਕੁਛ ਹੋਵੇ ਤੁਸੀਂ ਗੁਰੂ ਨਹੀਂ ਬਣ ਸਕਦੇ, ਪਖੰਡੀ ਗੁਰੂ ਨਹੀਂ ਹੋ ਸਕਦਾ। ਗੁਰੂ ਤੇ ਉਹ ਹੋ ਸਕਦਾ ਜਿਸ ਨੂੰ ਗੁਰਿਆਈ ਨੰਕਾਰ ਦੇਵੇ, ਜਿਸ ਨੂੰ ਗੁਰਿਆਈ ਦਾ ਤਿਲਕ ਰੱਬ ਹੀ ਆਪ ਲਾਵੇ। ਇਤਿਹਾਸ ਵਿੱਚੋਂ ਇਹ ਘਟਨਾ ਯਾਦ ਕਰ ਲੈਣ। ਕਹਿੰਦੇ ਨੇ ਪ੍ਰਿਥੀ ਚੰਦ ਜੀ ਬਾਬਾ ਬੁੱਢਾ ਜੀ ਨਾਲ ਬੜੇ ਨਾਰਾਜ਼ ਹੋਏ। ਕਹਿਣ ਲੱਗੇ ਬਾਬਾ ਜੀ ਤੁਸੀਂ ਅਰਜਨ ਦੇਵ ਦੇ ਮੱਥੇ ਤੇ ਤਿਲਕ ਲਾ ਦਿੱਤਾ ਗੁਰਿਆਈ ਦਾ, ਤੇ ਤੁਹਾਡਾ ਕੀ ਵਿਗੜਦਾ ਸੀ? ਜੇਕਰ ਅੰਗੂਠੇ ਨਾਲ ਨਿਸ਼ਾਨ ਮੇਰੇ ਮਸਤਕ ਤੇ ਲਗਾਉਂਦੇ। ਬੜੀ ਸੁੰਦਰ ਉਹਨਾਂ ਗੱਲ ਕਹੀ। ਕਹਿਣ ਲੱਗੇ ਮੇਰੇ ਅੰਗੂਠੇ ਨਾਲ ਕੀ ਬਣਦਾ? ਕੁਛ ਵੀ ਨਹੀਂ। ਤੈਨੂੰ ਪਤਾ ਨਹੀਂ ਅੰਗੂਠਾ ਤੇ ਚੱਲਦਾ ਉਸ ਪਾਸੇ ਜਿਸ ਪਾਸੇ ਗੁਰੂ ਹੁਕਮ ਕਰੇ। ਇਹ ਤੇ ਨੰਕਾਰ ਜਿਸ ਹਿਰਦੇ ਵਿੱਚ ਜੋਤ ਆਪਣੀ ਟਿਕਾਵੇ ਗੁਰੂ ਉਹ ਬਣਦਾ। ਐਵੇਂ ਕੋਈ ਗੁਰੂ ਨਹੀਂ ਬਣ ਜਾਂਦਾ। ਹੁਣ ਫੇਰ ਕੋਈ ਸੱਜਣ ਐਸੇ ਨੇ ਜਿਹੜੇ ਕਹਿਣਗੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਕੋਈ ਪੜ੍ਹ ਕੇ ਸੁਣਾਏਗਾ, ਇਹ ਤੇ ਪੜ੍ਹਨ ਵਾਲਾ ਗੁਰੂ ਹੋ ਗਿਆ? ਬਿਲਕੁਲ ਨਹੀਂ। ਇਸ ਭੁਲੇਖੇ ਚ ਨਾ ਪੈਣਾ। ਪੜ੍ਹਨ ਵਾਲਾ ਵਿਆਖਿਆਕਾਰ ਹੋ ਸਕਦਾ, ਗਿਆਨੀ ਹੋ ਸਕਦਾ, ਰਾਗੀ ਹੋ ਸਕਦਾ। ਗੁਰੂ ਤੇ ਉਹ ਹੈ ਜਿਸ ਰਾਹੀਂ ਇਹ ਬਾਣੀ ਸੰਸਾਰ ਵਿੱਚ ਆਈ। ਬਹੁਤ ਸਾਰੀਆਂ ਦਲੀਲਾਂ ਦੇਣੀਆਂ ਪੈਂਦੀਆਂ ਨੇ ਇੱਕ ਗੱਲ ਨੂੰ ਸਿੱਧ ਕਰਨ ਲਈ, ਤਾਂ ਕਿ ਸਾਡੇ ਜ਼ਿਹਨ ਨਸ਼ੀਂ ਹੋ ਜਾਏ। ਇਹ ਬਿਜਲੀ ਦਾ ਅਵਿਸ਼ਕਾਰ ਆਪ ਨੂੰ ਪਤਾ ਕਿਸਨੇ ਕੀਤਾ ਸੀ? ਕਹਿੰਦੇ ਨੇ ਜਦੋਂ ਐਡੀਸਨ ਦਾ ਜਨਮ ਦਿਨ ਆਇਆ ਨਾ, ਤੇ ਉਹ ਕਹਿਣ ਲੱਗੇ ਅੱਜ ਬਿਜਲੀ ਬੁਝਾ ਦਿਓ, ਤਾਂ ਕਿ ਸਾਰੇ ਬੱਚੇ ਪੁੱਛਣ ਅੱਜ ਬਿਜਲੀ ਬੰਦ ਕਿਉਂ ਹੈ, ਤੇ ਦੱਸ ਦੇਵਾਂਗੇ ਕਿ ਅੱਜ ਉਸ ਦਾ ਜਨਮ ਦਿਨ ਹੈ, ਤੁਹਾਨੂੰ ਪਤਾ ਲੱਗੇ ਜਿਸਨੇ ਏਡਾ ਵੱਡਾ ਅਵਿਸ਼ਕਾਰ ਕੀਤਾ ਸੀ। ਕਹਿੰਦੇ ਨੇ ਉਸ ਦੇ ਮਰਨ ਦਿਨ ਤੇ ਵੀ ਐਸਾ ਹੀ ਕੀਤਾ ਗਿਆ, ਤਾਂ ਕਿ ਪਤਾ ਚੱਲੇ। ਹੁਣ ਥਿਊਰੀ ਤੇ ਇੱਕ ਸੱਜਣ ਨੇ ਬਣਾ ਦਿੱਤੀ। ਮਾਮੂਲੀ ਮਿਸਤਰੀ ਆਉਂਦਾ ਹੈ ਤੇ ਉਹ ਤਾਰਾਂ ਗੰਢ ਜਾਂਦਾ ਹੈ, ਤੁਹਾਡੇ ਘਰ ਵਿੱਚ ਆ ਕੇ ਬਿਜਲੀ ਜਗ ਜਾਂਦੀ, ਰੌਸ਼ਨੀ ਕਰਦੀ ਹੈ। ਕੋਈ ਵੀ ਆਏਗਾ ਗਿਆਨੀ, ਪੜ੍ਹ ਕੇ ਸੁਣਾ ਜਾਏਗਾ ਬਾਣੀ, ਪਰ ਬਾਣੀ ਤੇ ਨੰਕਾਰ ਦੀ ਆਈਏ ਗੁਰੂਆਂ ਦੀ ਰਾਹੀਂ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਪੜ੍ਹਨ ਵਾਲਾ ਕੋਈ ਹੋਵੇ ਉਹ ਇੱਕ ਗਿਆਨੀ ਹੋ ਸਕਦਾ ਹੈ, ਕਥਾ ਵਾਚਕ, ਇਸ ਤੋਂ ਜ਼ਿਆਦਾ ਕੁਛ ਨਹੀਂ। ਪਰ ਜਿਨ੍ਹਾਂ ਪਖੰਡੀਆਂ ਨੇ ਆਪਣੀ ਪੂਜਾ ਕਰਵਾਉਣੀ ਹੈ, ਸ਼ੌਕ ਹੈ, ਚਾਹ ਹੈ ਪੂਜਾ ਕਰਾਉਣ ਦਾ, ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰਬਾਣੀ ਗੁਰੂ ਕਿਵੇਂ ਹੋ ਗਈ? ਕੁਛ ਉੱਤਰ ਨੇ ਬੜੇ ਜ਼ਰੂਰੀ ਇਨ੍ਹਾਂ ਨੂੰ ਦੇਣੇ, ਉਹ ਆਪ ਜੀ ਦੇ ਸਾਹਮਣੇ ਮੈਂ ਰੱਖਾਂ। ਨੰਕਾਰ ਨੇ ਬੜੀ ਮਿਹਰ ਕੀਤੀ ਸਾਨੂੰ ਗਿਆਨ ਦੇਣ ਵਾਸਤੇ, ਕੁਛ ਗਿਆਨ ਇੰਦਰੇ ਬਖਸ਼ੇ। ਉਹ ਗਿਆਨ ਇੰਦਰੇ ਕਿਹੜੇ ਕਿਹੜੇ ਨੇ? ਅੱਖਾਂ। ਅੱਖਾਂ ਦਾ ਕੰਮ ਹੈ ਵੇਖਣਾ ਤੇ ਵੇਖ ਕੇ ਗਿਆਨ ਕਰਨਾ। ਪਤਾ ਲੱਗਦਾ ਦੁਸ਼ਮਣ ਆ ਰਿਹਾ ਕਿ ਮਿੱਤਰ ਆ ਰਿਹਾ, ਕੌਣ ਬੰਦਾ ਆ ਰਿਹਾ। ਅੱਖਾਂ ਵੇਖ ਕੇ ਗਿਆਨ ਕਰਦੀਆਂ। ਕੰਨਾਂ ਦਾ ਕੰਮ ਹੈ ਸੁਣ ਕੇ ਗਿਆਨ ਕਰਨਾ। ਰਸਨਾ ਦਾ ਕੰਮ ਹੈ ਚਖਣਾ ਤੇ ਚੱਖ ਕੇ ਗਿਆਨ ਕਰਨਾ। ਇਹ ਵਸਤੂ ਕੜਵੀ ਹੈ, ਮਿੱਠੀ ਹੈ, ਖੱਟੀ ਹੈ, ਚਰਪਰੀ ਹੈ, ਸਲੂਣੀ ਹੈ। ਰਸਨਾ ਰਸ ਦਾ ਗਿਆਨ ਕਰਦੀ। ਨਾਸਕਾ ਸੁੰਘ ਕੇ ਗਿਆਨ ਕਰਦੀ। ਚਮੜੀ ਦਾ ਕੰਮ ਹੈ ਛੋਹ ਕੇ ਗਿਆਨ ਕਰਨਾ। ਗਿਆਨ ਇੰਦਰੇ ਤੇ ਸਾਰੇ ਮਹੱਤਵਪੂਰਨ ਨੇ, ਪਰ ਇਨ੍ਹਾਂ ਦੇ ਵਿੱਚੋਂ ਕੰਨ ਤੇ ਅੱਖਾਂ, ਇਨ੍ਹਾਂ ਦੀ ਬਹੁਤ ਵੱਡੀ ਮਹਾਨਤਾ ਹੈ। ਆਪ ਨੂੰ ਪਤਾ ਹੈ ਇੱਕ ਬੰਦੇ ਨੂੰ ਰੱਬ ਨੇ ਕੰਨ ਨਹੀਂ ਦਿੱਤੇ ਤਾਂ ਵੀ ਪੜ ਜਾਂਦਾ। ਨੇਤਰਾਂ ਰਾਹੀਂ ਉਸ ਨੂੰ ਇਸ਼ਾਰਿਆਂ ਰਾਹੀਂ ਗਿਆਨ ਮਿਲ ਸਕਦਾ, ਉਹ ਵੇਖ ਕੇ ਪੜ ਸਕਦਾ। ਇੱਕ ਨੂੰ ਨੇਤਰ ਨਹੀਂ ਮਿਲੇ, ਉਹ ਸੁਣ ਸੁਣ ਕੇ ਪੜ ਸਕਦਾ। ਬਹੁਤ ਸਾਰੇ ਨੇਤਰਹੀਨ ਐਸੇ ਐਸੇ ਕੀਰਤਨੀਏ ਹੋਏ ਜਿਨ੍ਹਾਂ ਨੂੰ ਬਹੁਤ ਬਾਣੀ ਯਾਦ ਸੀ, ਕੰਨਾਂ ਰਾਹੀਂ ਉਹਨਾਂ ਸੁਣ ਸੁਣ ਕੇ ਯਾਦ ਕਰ ਲਈ। ਅਗਰ ਇੱਕ ਬੰਦਾ ਅੰਧਾ ਵੀ ਹੋਵੇ, ਬੋਲਾ ਵੀ ਹੋਵੇ, ਉਸ ਲਈ ਬਹੁਤ ਮੁਸ਼ਕਲ ਹੋ ਜਾਏਗੀ, ਉਸ ਦਾ ਗਿਆਨ ਘਟ ਜਾਏਗਾ, ਕਿਉਂਕਿ ਜੋ ਕੰਨਾਂ ਰਾਹੀਂ ਮਿਲਣਾ ਸੀ ਨਹੀਂ ਮਿਲ ਸਕੇ।
ਜੋ ਉਸ ਨੂੰ ਅੱਖਾਂ ਰਾਹੀਂ ਮਿਲਣਾ ਸੀ ਨਹੀਂ ਮਿਲ ਸਕਿਆ। ਮਹਾਂਪੁਰਖਾਂ ਨੇ ਜੋ ਸੁਣਿਆ ਜੋ ਅਨੁਭਵ ਕੀਤਾ ਉਹ ਲਿਖਿਆ। ਇਸ ਲਈ ਲਿਖਿਆ ਕਿ ਕਹੇ ਹੋਏ ਨਾਲੋਂ ਲਿਖੇ ਹੋਏ ਦੀ ਉਮਰ ਬਹੁਤ ਜ਼ਿਆਦਾ। ਜੋ ਮੈਂ ਕਹਿ ਰਿਹਾ ਜੇ ਪਕੜਿਆ ਨਾ ਜਾਏ ਤੇ ਹੁਣੇ ਹੀ ਖਤਮ। ਕਿਸੇ ਸੁਣ ਲਿਆ ਨਾ ਸੁਣਿਆ ਤੇ ਨਾ ਸੁਣਿਆ, ਲੇਕਿਨ ਜੋ ਲਿਖਿਆ ਗਿਆ ਵੇਦ ਕਹਿਣ ਵਾਲੇ ਰਿਸ਼ੀ ਅੱਜ ਲੱਭਦੇ, ਉਹਨਾਂ ਦਾ ਨਾਮ ਹੀ ਨਹੀਂ ਲੱਭਦਾ ਪਿਆ। ਅਨੇਕਾਂ ਉਪਨਿਸ਼ਦਾਂ ਲਿਖਣ ਵਾਲੇ ਰਿਸ਼ੀ, ਉਹਨਾਂ ਦਾ ਨਾਂ ਨਹੀਂ ਮਿਲਦਾ ਪਿਆ ਕਿ ਕੌਣ ਹੈ ਇਸ ਦਾ ਲੇਖਕ। ਲੇਕਿਨ ਉਪਦੇਸ਼ ਜਿਹੜਾ ਕਾਇਮ ਹੈ, ਪੁੱਛੋਗੇ ਕੋਈ ਐਸੀ ਉਪਨਿਸ਼ਦ, ਈਸ਼ਾ ਵਾਸਿਆ ਉਪਨਿਸ਼ਦ ਐਸੀ ਹੈ, ਮੈਂ ਉਸਦਾ ਜਦੋਂ ਅਧਿਐਨ ਕਰਨ ਲੱਗਾ, ਰਿਸ਼ੀ ਨੇ ਆਪਣਾ ਨਾਮ ਲਿਖਿਆ ਹੀ ਕੋਈ, ਤੇ ਕਹਿਣ ਲੱਗਾ ਮੈਂ ਉਸ ਸੱਤ ਦੀ ਵਿਆਖਿਆ ਕਰ ਰਿਹਾ ਜਿਸ ਦੀ ਅੱਗੇ ਅਨੇਕਾਂ ਵਾਰ ਹੋ ਚੁੱਕੀ। ਮੈਂ ਸਿਰਫ ਵਿਆਖਿਆਕਾਰ ਹਾਂ, ਇਸ ਤੋਂ ਜ਼ਿਆਦਾ ਕੁਛ ਨਹੀਂ। ਕਿੰਨੇ ਨਿਰਮਾਣ ਸਣੇ ਲੋਕ ਕਹਿੰਦੇ ਨੇ ਗਿਆਨ ਰੱਬ ਦਾ, ਮੈਂ ਵਿਆਖਿਆਕਾਰ ਹਾਂ। ਗੁਰਦੇਵ ਨੇ ਵੀ ਇਹੋ ਬਚਨ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਸਰੀਰ ਚਿਰਾਂ ਦੇ ਜਾ ਚੁੱਕੇ ਨੇ, ਲੇਕਿਨ ਗਿਆਨ ਸਾਡੇ ਕੋਲ ਕਾਇਮ ਹੈ। ਫਿਰ ਸਤ ਸੰਗੀ ਕਾਹਦੇ ਵਾਸਤੇ ਸਾਨੂੰ ਦਿੱਤੇ ਨੇ? ਇਸ ਵਾਸਤੇ ਕਿ ਸਤ ਸੰਗੀਆਂ ਨੇ ਪਹਿਲੋਂ ਸਮਝਿਆ ਤੇ ਦੂਸਰਿਆਂ ਨੂੰ ਸਮਝਾ ਦੇਣ। ਸੰਗਤ ਵਿੱਚ ਹੋਰ ਕੀ ਕਰਨ ਵਾਸਤੇ ਆਉਣਾ? ਇਸੇ ਵਾਸਤੇ ਕਿ ਬੋਲਣ ਦਾ ਕੰਮ ਕੋਈ ਸਰੀਰ ਕਰ ਲਵੇਗਾ। ਸਰੀਰ ਕੋਈ ਵੀ ਬੋਲਣ ਦਾ ਕੰਮ ਕਰੇਗਾ, ਪਰ ਉਪਦੇਸ਼ ਜਿਹੜਾ ਉਹ ਗੁਰੂ ਦਾ ਹੈ। ਬਾਣੀ ਗੁਰੂ ਦੀ ਹੈ, ਬਾਣੀ ਹੀ ਗੁਰੂ ਹੈ। ਇੱਕ ਵਿਚਾਰ ਤੁਹਾਡੇ ਸਾਹਮਣੇ ਹੋਰ ਮੈਂ ਕਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਅੱਜ ਤੋਂ ਲੈ ਕੇ ਭਾਈ ਲਹਿਣਾ ਜੀ ਗੁਰੂ ਨੇ, ਗੁਰੂ ਅੰਗਦ ਦੇਵ ਬਣ ਗਏ, ਟੇਕੋ ਸਾਰੇ ਮੱਥਾ। ਕਿਸੇ ਇਨਕਾਰ ਨਹੀਂ ਕੀਤਾ, ਮੱਥਾ ਟੇਕ ਦਿੱਤਾ। ਉਨ੍ਹਾਂ ਨੇ ਅੱਗੋਂ ਕਹਿ ਦਿੱਤਾ, ਬਾਬਾ ਅਮਰਦਾਸ ਜੀ ਅੱਜ ਤੋਂ ਗੁਰੂ ਨੇ, ਸਾਰੇ ਕਰੋ ਨਮਸਕਾਰ। ਨਮਸਕਾਰਾਂ ਹੋ ਗਈਆਂ। ਬਾਬੇ ਅਮਰਦਾਸ ਨੇ ਆਖਿਆ, ਅੱਜ ਤੋਂ ਰਾਮਦਾਸ ਜੀ ਗੁਰੂ ਨੇ, ਤੇ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਪੈਰੀ ਪਾਏ ਜੀਓ। ਉਨ੍ਹਾਂ ਨੇ ਅੱਗੋਂ ਕਹਿ ਦਿੱਤਾ, ਅਰਜਨ ਦੇਵ ਜੀ ਗੁਰੂ ਨੇ, ਜਗਤ ਚੁੱਕਿਆ ਬਾਬੇ ਮੱਥੇ, ਬਾਬੇ ਬੁੱਢੇ ਮੱਥਾ ਟੇਕਿਆ। ਹੋਰ ਸੰਗਤਾਂ ਨਮਸਕਾਰਾਂ ਕੀਤੀਆਂ। ਉਨ੍ਹਾਂ ਜਦੋਂ ਅੱਗੋਂ ਕਿਹਾ, ਗੁਰੂ ਹਰਗੋਬਿੰਦ ਸਾਹਿਬ ਗੁਰੂ ਨੇ, ਕੋਈ ਇਨਕਾਰ ਨਹੀਂ ਹੋਇਆ। ਜਦੋਂ ਉਨ੍ਹਾਂ ਨੇ ਅੱਗੋਂ ਕਹਿ ਦਿੱਤਾ, ਗੁਰੂ ਹਰ ਰਾਏ ਸਾਹਿਬ ਗੁਰੂ ਨੇ, ਬੇਸ਼ੱਕ ਛੋਟੀ ਉਮਰ ਹੈ, ਜਾਂ ਹਰ ਰਾਏ ਸਾਹਿਬ ਜੀ ਨੇ ਕਹਿ ਦਿੱਤਾ, ਹਰਕਿਸ਼ਨ ਸਾਹਿਬ ਗੁਰੂ ਨੇ, ਇਹ ਨਾ ਕਿਸੇ ਆਖਿਆ, 5 ਸਾਲ ਦਾ ਬੱਚਾ ਕਿਵੇਂ ਗੁਰੂ ਹੋਵੇਗਾ? ਨਮਸਕਾਰਾਂ ਹੋਈਆਂ। ਉਨ੍ਹਾਂ ਨੇ ਕਹਿ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ, ਬਕਾਲੇ ਜਾ ਕੇ ਮੱਖਣ ਸ਼ਾਹ ਨੇ ਲੱਭ ਲਿਆ। ਅੱਗੋਂ ਕਿਹਾ ਗਿਆ, ਗੁਰੂ ਗੋਬਿੰਦ ਸਿੰਘ ਗੁਰੂ ਨੇ, ਸਾਰਿਆਂ ਨਮਸਕਾਰ ਕੀਤੀ। ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਬਾਣੀ ਇਹ ਸੱਚੀ ਬਾਣੀ ਹੈ, ਤੇ ਫੇਰ ਅਨੇਕਾਂ ਸੱਜਣ ਇਨਕਾਰੀ ਹੋ ਜਾਂਦੇ ਨੇ, ਹੱਦ ਹੋ ਗਈ। ਜੇਕਰ ਅਸੀਂ ਸਿੱਖਾਂ, ਅਸੀਂ ਗੁਰੂ ਦੀ ਮੰਨਣੀ, ਜੋ ਗੁਰੂ ਨੇ ਸਾਨੂੰ ਆਖਿਆ। ਮੈਂ ਤੇ ਕਈ ਵਾਰ ਉਨ੍ਹਾਂ ਸੱਜਣਾਂ ਨੂੰ ਪੁੱਛਣਾ, ਇਹ ਬਾਣੀ ਦੀਆਂ ਪੰਕਤੀਆਂ ਜੋ ਤੁਸੀਂ ਪੜ੍ਹਦੇ ਹੋ, ਇਹ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸਨ ਆਉਂਦੀਆਂ? ਕਹਿੰਦੇ ਨੇ ਆਉਂਦੀਆਂ ਸਨ। ਇਨ੍ਹਾਂ ਦੇ ਅਰਥ ਉਨ੍ਹਾਂ ਨੂੰ ਨਹੀਂ ਸਨ ਆਉਂਦੇ ਕਿ ਗੁਰੂ ਦੀ ਮਹਿਮਾ ਆਉਂਦੇ ਸਨ? ਇਹ ਸਭ ਕੁਝ ਜਾਣਦਿਆਂ ਬੁੱਝਦਿਆਂ ਜੇਕਰ ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਇਸ ਦੀ ਚਰਨ ਸ਼ਰਨ ਵਿੱਚ ਰਹਿਣਾ, ਬਾਣੀ ਗੁਰੂ ਹੈ, ਤੇ ਮੈਨੂੰ ਦੱਸੋ ਹੁਣ ਮੈਂ ਗੁਰੂ ਗੋਬਿੰਦ ਸਿੰਘ ਦੀ ਮੰਨਾਂ ਕਿ ਤੁਹਾਡੀ ਮੰਨਾਂ? ਮੈਂ ਜਾ ਕੇ ਦੇਹਾਂ ਗੁਰੂ ਲੱਭਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਾਂ? ਮੈਂ ਤੇ ਉਨ੍ਹਾਂ ਗੁਰੂਆਂ ਦੀ ਮੰਨਾਂਗਾ ਜਿਨ੍ਹਾਂ ਨੇ ਮੂੰਹ ਤੋਂ ਬਾਣੀ ਉਚਾਰਨ ਕੀਤੀ, ਜਿਨ੍ਹਾਂ ਨੇ ਇੱਥੇ ਸਾਡਾ ਨਿਸਤਾਰਾ ਕੀਤਾ, ਜਿਨ੍ਹਾਂ ਨੇ ਸਿੱਖੀ ਨੂੰ ਸਾਜਿਆ ਨਿਵਾਜਿਆ, ਸਿੱਖਾਂ ਤੇ ਇੰਨੀਆਂ ਮਿਹਰਾਂ ਕੀਤੀਆਂ। ਉਨ੍ਹਾਂ ਨੇ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸਾਡੇ ਵਾਸਤੇ ਬਾਣੀ ਗੁਰੂ ਹੈ, ਇਸ ਬਾਣੀ ਨੂੰ ਖੋਜੀਏ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰੂ ਦੇ ਪਿਆਰੇ ਸਿੱਖੋ, ਆਓ ਬਾਣੀ ਗਾਓ। ਗੁਰੂ ਨਾਨਕ ਦੇਵ ਨੂੰ ਲੱਭਣਾ ਤੇ ਕਿੱਥੋਂ ਲੱਭੋਗੇ? ਕੋਲ ਹੀ ਤੇ ਸਾਡੇ ਬੈਠੇ ਹੋਏ। ਉਨ੍ਹਾਂ ਦੇ ਸ਼ਬਦ ਪੜ੍ਹੋ ਤੇ ਗੁਰੂ ਨਾਨਕ ਦੇਵ ਨਾਲ ਮੇਲ ਹੋ ਗਏ। ਭਾਈ ਨੰਦ ਲਾਲ ਨੂੰ ਗੁਰੂ ਪਾਤਸ਼ਾਹ ਨੇ ਬੜੇ ਸੁੰਦਰ ਬਚਨ ਕਹੇ ਸਨ। ਕਹਿਣ ਲੱਗੇ, ਜਦੋਂ ਕੋਈ ਬਾਣੀ ਪੜ੍ਹੇਗਾ ਗੁਰੂ ਨਾਲ ਗੱਲਾਂ ਹੋਣਗੀਆਂ। ਗੁਰੂ ਨਾਲ ਗੱਲ ਕਰਨੀ ਹੈ ਤੇ ਬਾਣੀ ਪੜ੍ਹੋ, ਗੁਰਬਾਣੀ ਧਿਆਨ ਨਾਲ ਗਾਓ, ਬਾਣੀ ਵਾਸਤੇ ਸਾਡੀ ਸ਼ਰਧਾ ਬਣੇ। ਸਾਰੇ ਸਿੱਖ ਜਗਤ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ।
ਪਹਿਲੀ ਗੱਲ ਇਹ ਹੈ ਕਿ ਉਸ ਬਚਨ ਨੂੰ ਧਿਆਨ ਵਿਚ ਲਈਏ। ਸਾਬੋ ਕੀ ਤਲਵੰਡੀ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕੋਈ ਵੀ ਸਿੱਖ ਐਸਾ ਅਨਪੜ ਨਾ ਰਹਿ ਜਾਏ ਕਿ ਉਹਨੂੰ ਗੁਰਮੁਖੀ ਅੱਖਰ ਵੀ ਨਾ ਆਉਂਦੇ ਹੋਣ। ਵਿਦਿਆ ਜਿੰਨੀ ਪੜ੍ਹ ਸਕਦੇ ਆ ਪੜ੍ਹੋ। ਗੁਰੂ ਪਾਤਸ਼ਾਹ ਦਾ ਵਿਦਿਆ ਨਾਲ ਬੜਾ ਪ੍ਰੇਮ ਸੀ। ਕਹਿੰਦੇ ਨੇ ਇੱਕ ਰਘੁਨਾਥ ਪੰਡਿਤ ਨੂੰ ਕਿਹਾ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾ ਦਿਓ। ਕਹਿਣ ਲੱਗਾ ਬਿਲਕੁਲ ਨਹੀਂ, ਇਹਨਾਂ ਦੇ ਵਿੱਚ ਤੇ ਬਹੁਤ ਸਾਰੇ ਸ਼ੂਦਰ ਨੇ ਤੇ ਸ਼ੂਦਰਾਂ ਨੂੰ ਸੰਸਕ੍ਰਿਤ ਦੇਵ ਬਾਣੀ ਪੜ੍ਹਨ ਦਾ ਅਧਿਕਾਰ ਨਹੀਂ। ਅੰਦਾਜ਼ਾ ਲਾਣਾ ਸਾਹਿਬਾਂ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਪੰਜਾਂ ਸਿੰਘਾਂ ਨੂੰ ਭਗਵੇ ਕੱਪੜੇ ਪਵਾਏ ਤੇ ਕਾਸ਼ੀ ਭੇਜ ਦਿੱਤਾ, ਸੰਸਕ੍ਰਿਤ ਵਿਦਿਆ ਪੜ੍ਹ ਕੇ ਆਏ। ਔਰ ਉਨ੍ਹਾਂ ਤੋਂ ਅੱਗੇ ਨਿਰਮਲ ਪੰਥ ਚੱਲਿਆ, ਨਿਰਮਲੇ ਸਾਧੂ ਸਾਰੇ ਦੇ ਸਾਰੇ ਉਨ੍ਹਾਂ ਦੇ ਵਿੱਚੋਂ ਨੇ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਨੇ। ਬਾਣੀ ਦਾ ਇਹਨਾਂ ਬਹੁਤ ਪ੍ਰਚਾਰ ਕੀਤਾ। ਗੁਰਦੇਵ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਫਾਰਸੀ ਦੇ ਕਿੱਡੇ ਵੱਡੇ ਉਹ ਆਪ ਆਲਮ ਸਨ। ਜਾਪ ਸਾਹਿਬ ਧਿਆਨ ਨਾਲ ਪੜ੍ਹੋ, ਫਾਰਸੀ ਦੇ ਬਹੁਤ ਸ਼ਬਦ ਮਿਲ ਜਾਂਦੇ ਨੇ। ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹੋ, ਫਾਰਸੀ ਦੇ ਸ਼ਬਦ ਵਿੱਚ ਹੈ। ਉਹ ਕਹਿੰਦੇ ਨੇ ਜੋ ਮਰਜ਼ੀ ਬਾਕੀ ਪੜ੍ਹੋ, ਅਜੀਵਕਾ ਦੀ ਕਲਾ ਪੜ੍ਹੋ, ਲੇਕਿਨ ਗੁਰਮੁਖੀ ਅੱਖਰ ਹਰ ਸਿੱਖ ਨੂੰ ਆਣੇ ਬੜੇ ਲਾਜ਼ਮੀ। ਇੱਕ ਇੱਕ ਅੱਖਰ ਕਰਕੇ ਭਾਵੇਂ ਸਿੱਖੋ, ਬੱਚਿਆਂ ਨੂੰ ਸਿਖਾਓ ਤਾਂ ਕਿ ਬਾਣੀ ਦਾ ਪਾਠ ਕਰ ਸਕੀਏ। ਗੁਰਮੁਖੀ ਨਾ ਆਈ ਤੇ ਬਾਣੀ ਦਾ ਪਾਠ ਕਿਵੇਂ ਕਰਾਂਗੇ? ਮੈਂ ਤੇ ਇੰਜ ਕਹਿ ਦਿਆਂ ਕਿ ਜੇ ਗੁਰਮੁਖੀ ਨਹੀਂ ਆਉਂਦੀ ਤੇ ਗੁਰਮੁਖ ਬਣਨ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਗੁਰਮੁਖੀ ਤੇ ਗੁਰਮੁਖ ਜੁੜਿਆ ਹੋਏ, ਕਿਉਂਕਿ ਬਾਣੀ ਸਾਰੀ ਨੇ ਸਾਨੂੰ ਗੁਰਮੁਖ ਬਣਾਉਣਾ ਤੇ ਗੁਰਮੁਖੀ ਪੜ੍ਹਨੀ ਬੜੀ ਲਾਜ਼ਮੀ ਏ। ਬਾਣੀ ਪੜ੍ਹੀਏ ਧਿਆਨ ਨਾਲ, ਬਾਣੀ ਦਾ ਅਦਬ ਕਰੀਏ ਇਸ ਢੰਗ ਨਾਲ, ਜਿੰਨਾ ਅਦਬ ਕਰੀਏ, ਜਿੰਨੀ ਪਵਿੱਤਰਤਾ ਰੱਖੀਏ ਉਤਨੀ ਚੰਗੀ। ਪਰ ਅਦਬ ਦਾ ਭਾਵ ਇਹ ਨਹੀਂ ਕਿ ਅਦਬ ਤੱਕ ਹੀ ਰੁਕ ਜਾਈਏ। ਇੱਕ ਬੜੀ ਸੁੰਦਰ ਕਥਾ ਯਾਦ ਆਈ, ਉਹ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਾ। ਕਹਿੰਦੇ ਨੇ ਇੱਕ ਵਾਰ ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਇੱਕ ਸੂਟ ਕੇਸ ਦੇ ਗਏ ਤੇ ਕਹਿਣ ਲੱਗੇ, ਬੱਚਿਓ ਸੰਭਾਲ ਕੇ ਰੱਖਣਾ, ਅੱਜ ਤੱਕ ਜੋ ਤੁਹਾਨੂੰ ਦਿੱਤਾ ਤੁਸੀਂ ਉਜਾੜ ਛੱਡੇ, ਧਿਆਨ ਰੱਖਣਾ, ਇਹ ਬੜੀ ਸਾਂਭਣ ਵਾਲੀ ਚੀਜ਼ ਹੈ, ਵੇਖਣਾ ਕਿਤੇ ਬਰਬਾਦ ਨਾ ਕਰਨਾ, ਧਿਆਨ ਰੱਖਣਾ ਇਸ ਦਾ। ਲੈ ਲਿਆ ਸੂਟ ਕੇਸ, ਕਹਿੰਦੇ ਨੇ ਖੋਲਿਆ ਤੇ ਨਹੀਂ, ਉੱਪਰ ਇੱਕ ਕੱਪੜਾ ਪਾ ਦਿੱਤਾ ਤੇ ਧੂਪ ਦੀਪ ਸੁਬਾ ਸ਼ਾਮ ਜਗਾ ਛੱਡਦੇ ਨੇ ਕਿ ਬਾਪ ਚਲਾ ਗਿਆ, ਸਾਨੂੰ ਕਹਿ ਗਿਆ ਸੀ ਧਿਆਨ ਰੱਖਣਾ। ਬੜੇ ਕੰਗਾਲ ਹੋ ਗਏ, ਬਹੁਤ ਬੁਰੀ ਹਾਲਤ ਹੋ ਗਈ। ਇੱਕ ਸਾਧੂ ਅਚਾਨਕ ਆਇਆ, ਦਰਵਾਜੇ ਤੇ ਦਸਤਕ ਦਿੱਤੀ, ਦਰਵਾਜਾ ਖੁੱਲੇ। ਕਹਿਣ ਲੱਗੇ, ਮਹਾਤਮਾ ਸਾਡੇ ਘਰ ਵਿੱਚ ਤੇ ਕੁਛ ਵੀ ਨਹੀਂ, ਤੈਨੂੰ ਕੀ ਦਈਏ? ਕਹਿਣ ਲੱਗਾ, ਅੱਜ ਮੈਂ ਕੁਛ ਲੈਣ ਨਹੀਂ ਆਇਆ, ਤੁਹਾਨੂੰ ਦੇਣ ਵਾਸਤੇ ਆਏ। ਮੈਨੂੰ ਕੁਛ ਗੈਬੀ ਆਵਾਜ਼ ਆਈ, ਉਹ ਮੈਂ ਤੁਹਾਨੂੰ ਦੱਸਣ ਵਾਸਤੇ ਆਏ। ਤੁਸੀਂ ਬਹੁਤ ਗਰੀਬ ਹੋ? ਕਹਿਣ ਲੱਗੇ, ਹਾਂ ਗਰੀਬ ਹਾਂ। ਬਿਲਕੁਲ ਕੰਗਾਲ ਹੋ ਗਏ। ਕਹਿਣ ਲੱਗੇ, ਹੋ ਗਏ, ਬਸ ਇਹ ਕਹਿਣ ਆਇਆ ਕਿ ਬਾਪ ਦਾ ਜਿਹੜਾ ਉਹ ਸੂਟ ਕੇਸ ਹੈ, ਪੂਜਾ ਕਰੋ ਨਾ ਕਰੋ, ਉਹਨੂੰ ਖੋਲੋ ਤੇ ਸਹੀ ਢੰਗ ਨਾਲ ਵਰਤੋ। ਖੋਲਿਆ ਤੇ ਮੋਹਰਾਂ ਨਾਲ ਭਰਿਆ ਸੀ, ਹੀਰਿਆਂ ਨਾਲ ਭਰਿਆ ਸੀ, ਮਾਲਾ ਮਾਲ ਹੋ ਗਏ। ਇਸ ਸਾਖੀ ਨੂੰ ਪੜ੍ਹਿਆ, ਮਨ ਤੇ ਬੜਾ ਪ੍ਰਭਾਵ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਰੁਮਾਲਿਆਂ ਵਿੱਚ ਲਪੇਟ ਕੇ ਹੀ ਰੱਖ ਛੱਡਾਂਗੇ ਤੇ ਪੂਜਾ ਕਰੀ ਜਾਵਾਂਗੇ, ਹਾਲ ਸਾਡੀ ਉਹੋ ਹੀ ਹੋਵੇਗਾ, ਬਿਲਕੁਲ ਉਹ ਹਾਲ ਹੋਵੇਗਾ ਜਿਹੜਾ ਉਹਨਾਂ ਦਾ ਹੋਇਆ ਸੀ। ਤੇ ਗੁਰੂ ਸਾਨੂੰ ਜਗਾ ਜਾਂਦੇ ਨੇ, ਉਹ ਕਹਿੰਦੇ ਨੇ ਖਜ਼ਾਨਾ ਦਿੱਤਾ, ਇਹਨੂੰ ਖੋਲ ਕੇ ਵੇਖਣਾ। ਉਹ ਆਪ ਕਹਿੰਦੇ ਨੇ, ਮੈਂ ਖੋਲਿਆ, ਮੈਂ ਤਨਾੜ ਤਾਂ ਬਣਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਤੰਕ ਜਾਂਕਾ ਕਛੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਪਾਈ, ਟੋਟ ਨ ਆਵੈ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆਰ ਲਾਏ। ਮੇਰਾ ਵਿਸ਼ਵਾਸ ਹੈ ਕਿ ਬਾਪ ਸਾਡਾ ਇੱਕ ਹੈ, ਖਜ਼ਾਨਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿਸ ਨੇ ਖੋਲ ਲਿਆ ਉਹ ਧਨਾੜ ਬਣ ਜਾਏਗਾ, ਜਿਸ ਨੇ ਨਾ ਖੋਲਿਆ ਹੌਕੇ ਭਰਦਿਆਂ ਹੀ ਸਾਰਾ ਜੀਵਨ ਬਤੀਤ ਹੋ ਜਾਏਗਾ। ਵਾਹਿਗੁਰੂ ਬਖਸ਼ਿਸ਼ ਕਰੇ। ਜੇ ਆਨੰਦ ਚਾਹੁੰਦੇ ਆ ਸੱਚੀ ਬਾਣੀ ਨੂੰ ਗਾਵੀ, ਪਰ ਇਹ ਬਾਣੀ ਪੜੇਗਾ, ਸੁਣੇਗਾ, ਹਿਰਦੇ ਚ ਟਿਕਾਏਗਾ ਉਹ ਜਿਸ ਉੱਤੇ ਨੰਕਾਰ ਦੀ ਮਿਹਰ ਹੋਵੇ। ਸਾਹਿਬ ਜੀ ਕਹਿੰਦੇ ਨੇ, ਉਹ ਸਾਰੰਗ ਪਾਣੀ ਨੂੰ ਜਪਦੇ ਰਹੋ, ਨੰਕਾਰ ਨੂੰ ਯਾਦ ਕਰੋ ਬਾਣੀ ਰਾਹੀਂ, ਤੇ ਸੱਚੀ ਬਾਣੀ ਨੂੰ ਸਦਾ ਵਾਸਤੇ ਗਾਵਿਆ ਕਰੋ। ਸਤਿਗੁਰੂ ਨੂੰ ਜਿਹੜੀ ਬਾਣੀ ਪ੍ਰਵਾਨ ਨਹੀਂ, ਉਹ ਕੱਚੀ ਬਾਣੀ ਹੈ। ਕੱਚ ਨਾਲ ਜੋੜਨ ਵਾਲੀ ਬਾਣੀ ਨਾਲੋਂ ਟੁੱਟਣਾ, ਸੱਚ ਨਾਲ ਜੋੜਨ ਵਾਲੀ ਨਾਲ ਜੁੜਨਾ। ਤੋ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ, ਸ਼ਬਦ ਗੁਰੂ ਨੂੰ ਮੰਨਣਾ,
ਤੇ ਸ਼ਬਦ ਕੋਲੋਂ ਅਗਵਾਈ ਲੈ ਕੇ ਸੱਚਖੰਡ ਤੱਕ ਪਹੁੰਚਣਾ। ਸ਼ਬਦ ਦਾ ਵਾਸਾ ਵੀ ਸੱਚਖੰਡ ਵਿੱਚ, ਕਿਉਂਕਿ ਬਾਣੀ ਤੁਰ ਕੀ ਹੈ, ਤੁਰ ਤੱਕ ਕੋਈ ਪਹੁੰਚਾ ਸਕਦੀ ਹੈ ਤੇ ਇਹ ਬਾਣੀ ਪਹੁੰਚਾ ਸਕਦੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਸ਼ਬਦ ਦਾ ਅਦਬ ਸਾਡੇ ਹਿਰਦੇ ਵਿੱਚ ਬਣੇ, ਸਾਡਾ ਜੀਵਨ ਸ਼ਬਦ ਦੇ ਆਧਾਰਿਤ ਬਣ ਜਾਏ। ਇਹ ਨਿੱਕ ਸ਼ਬਦ ਅੱਜ ਪ੍ਰਵਾਨ ਕਰਨੇ। ਫੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ ਜ਼ਰੂਰ ਹਿਰਦੇ।

ਹਰ ਪਾਈ ਅਤਾ ਹੈ ਕੀਰਤ ਤਿਹਾਰੀ ਤੋ ਨਾ ਪਾਰ ਪਾਈ ਅਤਾ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ ਅਰਸਾਤ ਸਮੁੰਦਰ ਕੀ ਮਸਤ ਹੈ ਹਾਂ ਸਮੁੰਦਰ।

अलोक है अशोक है अकर्म है अपर्म है वाहे गुरु अलोक है अशोक

استاد ملک الشورا شری گرو گوبند سنگھ مہاراج جی دے پوتر زباندانی وچوں اے سویہ یا اے رچنا اکال استک بانی وچوں سی جس دوارا قلم دے تنی شاعر اعظم مارتنڈ ستگرو مارتنڈ میل سورج ملک الشورا شاعراں دے استاد گرو گوبند سنگھ مہاراج صفات خوبیاں تے گناں دے منبے گن ندان اکال پرخ انترجامی دی حمد و سنا کردے نے جس طرح پہلے روپاں اندر آپ جی آد گرو گرنتھ صاحب مہاراج اندر اے استت بیان دے آئے نے تیویں سمپورن روپ وچ جا کے بھی اسی ہی طرح اکال پرخ دی مہما تے گناہ واد کردے نے ہے پرمیشر ہے اکال پرخ سرشتی دے ساجن ہار ہے کونو مکان دے بناون ہارے سانا مصور تیری رچنا اندر اس دھرتی اتے بےنت ملک نے خطہ ہائے زمین ان ملک اندر آشا تے پاشا ویس تے دیس اتادت کئی فرق نے پر پاویں اے درشتمان فرق نظر آتے نے پر ان ساریاں دے ہردے اندر تیری اپما کرن دا چاؤ ہے میں ویکھدا ہاں اپنی بولی اندر تیری بخشی ہوئی سرت تے مت نال فرانس تے وسن والے فرانسیسی اہل فرانس برطانیہ وچ رہن والے فرنگی اہل برطانیہ اپنی اپنی بھاشا وچ تیری اپما دا آشا ضرور بیان دے نے مکران دیش تے رہن والے تینوں دھیان دے نے اور تیری آگیا اندر ہی سارے چل رہے نے کیونکہ تو سب تو وڈا ہے نات ہے تے ساری رچنا کریشن اپج خدائی لکائی سرشتی کائنات تیرے حکم وچ نتھی ہوئی ہے جیسا کہ پہلے روپ وچ فرمایا ہے آپ ناتھ ناتھی سب جا کی تیرے حکم وچ بدھے ہوئے فراسی فرنگی فرانسیس کے ترنگی مکران کے مردنگی کے جا ملکاں دے نام ہے جا ملکاں وچ وسن والے مکران کے مردنگی تیرے گیت گائیت ہے کسی نہ کسی ڈنگ نال تینوں آرات دے نظر پہ دے باقی سطر اندر بھی حضور ایسا ہی فرما دے نے پکھری کنداری گور گکھری گردے جا چاری کئی کئی لفظاں دا مختصر لفظ لیا گور مینز گورکھ ہے کی کندھار وچ رہن والے کی تبت وچ رہن والے کی نیپال دے گورکھے سب تینوں آرات دے نے پور پلاؤ کام روپ او کماؤ کام روپ آسام دا ایک ضلع ہے اتھے رہن والے لوگ بھی تینوں آراد دینے تے توں ہر جگہ ہر سمے پورن سمپورن ہیں ویاپکیں اومنی پوٹینٹیں اومنی پریزنٹیں سرو جگہ ویاپک بھی ہیں تے سرو شکتیوان بھی ہیں سرو ٹھور میں براجے جہاں جہاں جائیت ہے انتچ سجدے وچ آندے نے سیس چکا دے نے ادب نال چوکے آندے نے میں کس کس دا نام لواں کس کس خطہ زمین دا نام لواں تے اوتھے وسن والے واسیاں دے نام لواں اے پرم شکتیوان اے پرتاپ شیل ستگرو اکال پرخ پورن پرتاپی جنتر منتر تے اتاپی ناتھ تینوں کوئی جنترا منترا نال بھی پا نہیں سکدا
ਤੂੰ ਇਹਨਾਂ ਤੋਂ ਵੀ ਬਾਲਾ ਤਰੀ ਏ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਅਤਾਪੀ ਤੋਂ ਮੁਰਾਦ ਏ ਤਾਪ ਸਾਧਨ ਵਾਲੇ ਤਪ ਸਾਧਨ ਵਾਲੇ ਧੂਣੀਆਂ ਪਾਉਣ ਵਾਲੇ ਸਭ ਤੇਰੀ ਵਡਿਆਈ ਕਰਦੇ ਨੇ ਪਰ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ ਤੇਰੀ ਉਪਮਾ ਤੇਰੀ ਵਡਿਆਈ ਕਰਦਿਆਂ ਕਰਦਿਆਂ ਵੀ ਕਰ ਨਹੀਂ ਪਾਉਂਦੇ ਤਾਂ ਮੈਂ ਵੀ ਤੈਨੂੰ ਚੁੱਕਦਾ ਹਾਂ ਦੂਸਰੇ ਪ੍ਰਮਾਣ ਵਿਚ ਆਖਦੇ ਨੇ ਚਾਹੋ ਦਰਸਾਉਂਦੇ ਨੇ ਆਪਣੇ ਪਰਮੇਸ਼ਰ ਦੇ ਯਸ ਕਹਿਣ ਦਾ ਆਪ ਜੀ ਫਰਮਾਉਂਦੇ ਨੇ ਜੇ ਕਦੀ ਸਾਰੀ ਖੁਸ਼ਕੀ ਰੱਬਾ ਮਸਕੂਨ ਇਹ ਸਾਰੀ ਅਰਥ ਜੋ ਹੈ ਇਹ ਕਾਗਜ਼ਾਤ ਦਾ ਰੂਪ ਧਾਰਨ ਕਰ ਲਵੇ ਕਾਗਜ਼ਾਂ ਦੇ ਪਲੰਦਿਆਂ ਚ ਬਦਲ ਜਾਵੇ ਹੋਰ ਕੀ ਲੈਣਾ ਹੈ ਗੈਬੀ ਆਵਾ ਤੇ ਆਖਣ ਲੱਗੇ ਜਿਤਨਾ ਸ੍ਰਿਸ਼ਟੀ ਉੱਤੇ ਪਾਣੀ ਏ ਦਰਿਆ ਨਹਿਰਾਂ ਕੱਸੀਆਂ ਜੌਹਰ ਤਾਲਾਬ ਸਾਗਰ ਸਮੁੰਦਰਾਂ ਦਾ ਜਿਤਨਾ ਪਾਣੀ ਹੈ ਇਹ ਪਰਮੇਸ਼ਰ ਇਹ ਸਿਆਹੀ ਦਾ ਰੂਪ ਅਖਤਿਆਰ ਕਰ ਜਾਵੇ ਤੂੰ ਵੱਡਾ ਦਾਤਾ ਏ ਤੇ ਵੱਡਿਆਂ ਗੁਣਾਂ ਦਾ ਮਾਲਕ ਏ ਦੁਨੀਆਂ ਤੇ ਜਿਤਨੇ ਕਾਗਜ਼ਾਤ ਅੱਜ ਤੱਕ ਬਣੇ ਨੇ ਪੇਪਰ ਮਿੱਲਾਂ ਕੋਲੋਂ ਇਹ ਥੋੜੇ ਨੇ ਤੇਰੇ ਗੁਣ ਲਿਖਣ ਲਈ ਫਿਰ ਆਵਾਜ਼ ਨੇ ਕਿਹਾ ਕੀ ਚਾਹਨਾ ਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਵੇ ਸਾਰਾ ਸ੍ਰਿਸ਼ਟੀ ਦਾ ਪਾਣੀ ਮਸ ਬਣ ਜਾਏ ਇੰਕ ਬਣ ਜਾਏ ਸਿਆਹੀ ਵਿਚ ਬਦਲ ਜਾਏ ਤੇਰੇ ਗੁਣ ਲਿਖਣ ਵਾਸਤੇ ਤਿਆਰੀ ਹੈ ਹੋਰ ਕੀ ਲੈਣਾ ਏ ਤੇ ਹੋਰ ਹਜ਼ੂਰ ਕਹਿੰਦੇ ਨੇ ਜਿਤਨੀ ਨਬਾਤਾਤ ਹੈ ਬਨਸਪਤੀ ਹੈ ਬੋਟਨੀ ਹੈ ਸਾਰੀ ਹੀ ਕਲਮਾਂ ਦੀ ਸ਼ਕਲ ਵਿਚ ਬਦਲ ਜਾਵੇ ਕਾਗਜ਼ ਦੀਪ ਕਾਗਜ਼ ਕਈ ਜਗ੍ਹਾ ਜ਼ਾਲ ਦੀ ਜਗ੍ਹਾ ਦੱਦਾ ਲੱਗਾ ਹੈ ਤੋ ਖੈਰ ਮਤਲਬ ਇਸਦਾ ਕਾਗਜ਼ ਤੋਂ ਹੀ ਹੈ ਬੋਲੀ ਦੀ ਰੂਪਰੇਖਾ ਵੀ ਬਦਲਦੀ ਰਹਿੰਦੀ ਹੈ ਜਿਵੇਂ ਬਾਬੇ ਨਾਨਕ ਦੇ ਵੇਲੇ ਗੋਸ਼ ਨੂੰ ਗੋਸ਼ ਕਿਹਾ ਹੈ ਪਰ ਮਤਲਬ ਇਹਦਾ ਕੰਨ ਤੋਂ ਹੀ ਹੈ ਯਕ ਅਰਜ਼ ਗੁਸਤਮ ਉਦੋਂ ਜੱਜੇ ਪੈਰ ਨੁਕਤਾ ਨਹੀਂ ਸੀ ਹੁੰਦਾ ਜੱਜਾ ਹੀ ਹੁੰਦਾ ਸੀ ਬੋਲੀ ਦਾ ਸਰੂਪ ਹੁਣ ਬਦਲਿਆ ਹੈ ਅਰਜ਼ ਨੂੰ ਜੇ ਅਰਜ਼ ਕਿਹਾ ਜਾਵੇ ਤੇ ਕੋਈ ਭੁੱਲ ਨਹੀਂ ਹੋਇਆ ਕਰਦੀ ਯਕ ਅਰਜ਼ ਗੁਸਤਮ ਪੇਸ਼ ਤੋਂ ਉਦੋਂ ਪੇਸ਼ ਲਫ਼ਜ਼ ਸੀ ਹੁਣ ਸੱਸੇ ਦੇ ਪੈਰ ਚ ਨੁਕਤਾ ਭਾਸ਼ਾ ਵਾਲਿਆਂ ਨੇ ਵਧਾਇਆ ਹੈ ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਇੱਥੇ ਲਫ਼ਜ਼ ਗੋਸ ਹੋਵੇਗਾ ਗੋਸ ਕੋਈ ਫਾਰਸੀ ਦਾ ਲਫ਼ਜ਼ ਨਹੀਂ ਹੈ ਕਿਉਂਕਿ ਸਿਆਣੇ ਪੁਰਸ਼ਾਂ ਨੇ ਸਿੱਖ ਮਿਸ਼ਨਰੀ ਕਾਲਜ ਦੇ ਦਾਨਿਆਂ ਨੇ ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਇਸ ਤਰ੍ਹਾਂ ਦੇ ਲੇਖ ਕੱਢੇ ਨੇ ਤਾਂ ਉਨ੍ਹਾਂ ਇਹ ਗਾਈਡੈਂਸ ਦੇਣ ਦਾ ਯਤਨ ਕੀਤਾ ਹੈ ਮੁਮਕਿਨ ਹੈ ਕਿਸੇ ਨੂੰ ਫਿੱਟ ਆਵੇ ਜਾਂ ਨਾ ਆਵੇ ਪਰ ਸਾਹਿਤਕਾਰ ਇਹ ਗੱਲ ਮੰਨਦੇ ਨੇ ਕਿ ਉਦੋਂ ਬੋਲੀ ਦੀ ਰੂਪਰੇਖਾ ਹੋਰ ਸੀ ਯਕ ਅਰਜ਼ ਗੁਸ਼ਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ ਇਸੇ ਤਰ੍ਹਾਂ ਆਉਂਦਾ ਹੈ ਅੱਗੇ ਚਲੋ ਤੋ ਗੁਰੂ ਸਾਹਿਬ ਜੀ ਕਾਗਜ਼ ਨੂੰ ਕਾਗਜ਼ ਵਰਤਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਈ ਜਗ੍ਹਾ ਵਰਤਿਆ ਹੈ ਨਾਨਕ ਕਾਗਜ਼ ਲਖਮਣਾ ਸ੍ਰੀ ਰਾਤ ਸ਼ਬਦ ਦੀ ਚੌਥੀ ਕੜੀ ਦੀ ਇੱਕ ਤੁਕ ਨਾਨਕ ਕਾਗਜ਼ ਲਖਮਣਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਲਖਾਮਨ ਕਾਗਜ਼ਾਤ ਹੋਵਣ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਪਾਏ ਮਸੂ ਤੋਟਨਾ ਆਵੇ ਮਸੂ ਮਿਨ ਸਿਆਹੀ ਲੇਖਣ ਪਾਉਣ ਚਲਾਏ ਲੇਖਣ ਮੈਨੇ ਕਲਮ ਹਵਾ ਦੀ ਤੇਜ਼ੀ ਨਾਲ ਕਲਮ ਚੱਲੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਐਸਾ ਹੀ ਫਰਮਾਉਂਦੇ ਨੇ ਕਿ ਕਾਗਜ਼ ਦੀਪ ਸੱਭੇ ਕਰਕੇ ਦੀਪ ਮੈਨੇ ਬਰੇ ਆਜ਼ਮ ਜਿਤਨੇ ਇਹ ਖੰਡ ਬ੍ਰਹਿਮੰਡ ਨੇ ਕਾਗਜ਼ ਦੀਪ ਸੱਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਗੁਰੂ ਸਾਹਿਬ ਜੀ ਦੀ ਕਵਿਤਾ ਦਾ ਜੋ ਖੁਲਾਸਾ ਹੈ ਉਭਾਰ ਹੈ ਇਹ ਹਰ ਜਗ੍ਹਾ ਪੜ੍ਹੋ ਤਾਂ ਇੱਦਾਂ ਦਾ ਹੋਵੇਗਾ ਜਿਵੇਂ ਪਰਬਤ ਦੀ ਕੁੱਖ ਚੋਂ ਚਸ਼ਮਾ ਫੁੱਟਦਾ ਹੈ ਉਛਲਦਾ ਕੁੱਦਦਾ ਅਚਕੇਰੀਆਂ ਕਰਦਾ ਉਲਾਰ ਖਾਂਦਾ ਤੋ ਹਰ ਕਵਿਤਾ ਮਹਾਰਾਜ ਦੀ ਐਸੀ ਹੈ ਜਿਵੇਂ ਜਾਪ ਸਾਹਿਬ ਦੇ ਅਨੇਕਾਂ ਛੰਤ ਨੇ ਅਜੈ ਅਲੈ ਅਪੈ ਅਭੂ ਉਜੂ ਅਨਾਸ ਅਕਾਸ ਗਨਪੰਜ ਇਸ ਤਰ੍ਹਾਂ ਨਾਲ ਤੋ ਸਾਰੀ ਕਵਿਤਾ ਮਹਾਰਾਜ ਦੀ ਇਸ ਤਰ੍ਹਾਂ ਨਾਲ ਉਛਾਲੇ ਲੈਂਦੀ ਹੈ ਜੁਰਤ ਦਰਸਾਉਂਦੀ ਹੈ ਸ਼ਜਾਅਤ ਦਰਸਾਉਂਦੀ ਹੈ ਉੱਲਰ ਉੱਲਰ ਤੁਰਦੀ ਹੈ ਕਾਗਜ਼ ਦੀਪ ਸਭੇ ਕੜਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਕਾਟ ਬਨਾਸਪਤੀ ਸਗਲੀ ਲਿਖਵੇ ਕਿ ਲੇਖਣ ਕਾਜ ਬਣੇ ਹੋ ਸਾਰ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੇ ਹੋ ਭਾਵ ਕੀ ਹੈ ਕਿ ਮਹਾਰਾਜ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਏ
سارا پانی سیاہی بن جائے، جنگلاتاں دے جنگلات لیکھنیاں بن جان، کلماں وچ بدل جاون، تے تیرے گن فن آکھے کون؟ کو سیمت مت والا، محدود عقل والا، لمٹڈ برین والا نہیں، ودیا دے اوتار کس تیزی نال تے کتنا چر کہندے جان تیری وڈیائی نو؟ تکاں وچ مہاراج درساندے نے کہ سارسوتی بختا کر کے، سارسوتی سرسوتی دا مخفف ہے، سرسوتی دو ودیا دی دیوی ہے، اہ تیرے گن گاوے سارسوتی بختا کر کے، کون تے کنا چر کس تیزی نال لکھے؟ جب کوٹ گنیش کے ہاتھ لکھے ہوں، گنیش جی کروڑا یگ تیرے گن لکھن واسطے لا دین، سرسوتی بولے گویا ہووے بیان کرے تے سامان پہلے دیکھ لیا ہے۔ گرو جی کہندے نے پھر کی نتیجہ نکل سکے گا؟ سارسوتی بکتا کر کے جگ کوٹ گنیش کے ہاتھ لکھے ہاں، کال کرپان بنا بنتی اے اکال پرکھنتر جامی، کرپان سوچک ہے کہ تیری بھی شکتی لے کرن دی بھی ہے۔ تو ایک سنساری، ایک پنڈھاری، ایک لے دیوان، لے مینز لے لین دی امبان ہے، عادت ہے، یعنی مرتو کرن دی بھی تیرے وچ ہی شکتی ہے، اور کوئی مار نہیں سکدا۔ تو کال کرپان بنا بنتی، بنتی تو مراد عجز، انکساری، نمرتا، بنا تیرے اگے سجدہ کیتے ہوں، سر چکایوں، کوئی گل بن نہیں سکے گی۔ کال کرپان بنا بنتی، نہ تو تم کو پبن نئے کری جائے ہوں، تل ماتے بھی تیرے گن نہیں دھیان کر سکنگے۔ تو انت پھر ایو کہنا پڑے گا کہ کیر

ਪ੍ਰਾਪਤੀ ਹੋ ਜਾਵੇ ਤਾਂ ਫਿਰ ਉਹ ਗੁਰੂ ਇਸ ਲੋਕ ਵਿੱਚ ਵੀ ਸਹਾਇਤਾ ਕਰਦਾ ਪਰਲੋਕ ਵਿੱਚ ਵੀ ਸਹਾਇਤਾ ਕਰਦਾ। ਜਿਹੜਾ ਗੁਰੂ ਇਸ ਲੋਕ ਵਿੱਚ ਸਹਾਇਤਾ ਨਹੀਂ ਕਰ ਸਕਦਾ ਪਰਲੋਕ ਵਿੱਚ ਕਿਆ ਕਰੇਗਾ। ਉਹਦੀ ਤਾਂ ਪਹੁੰਚ ਉੱਥੋਂ ਤੱਕ ਹੈ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ।

ਪਰਲੋਕ ਵਿੱਚ ਹੈ। ਜਿਵੇਂ ਸ਼ਹਿਨਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਦੀਵਾਨ ਵਿਖੇ ਸ਼ਸ਼ੋਭਿਤ ਹਨ। ਆਓ ਬਣਾਓ ਬਿਰਤੀ ਦੀਆਂ ਅੱਖਾਂ, ਕਰੋ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਜਿੱਥੋਂ ਦੀ ਚਰਨ ਧੂੜੀ ਬ੍ਰਹਮਾ ਵਿਸ਼ਨ ਮਹੇਸ਼ 33 ਕਰੋੜ ਦੇਵਤੇ ਬੜੇ ਬੜੇ ਪੀਰ ਪੈਗੰਬਰ ਔਲੀਆ ਅਵਤਾਰ ਜਿੱਥੋਂ ਦੀ ਚਰਨ ਧੂੜੀ ਨੂੰ ਲੋਚਦੇ ਹਨ। ਸਾਹਿਬ ਜੀ ਸ਼ਸ਼ੋਭਿਤ ਹਨ, ਗੁਰੂ ਕੇ ਕੀਰਤਨ ਹੋ ਰਹੇ ਹਨ, ਰੱਬੀ ਅੰਮ੍ਰਿਤ ਵਰਸ ਰਿਹਾ ਹੈ। ਦੂਰੋਂ ਦੂਰੋਂ ਸੰਗਤਾਂ ਆ ਕੇ ਐਂ ਸਮਾਧੀ ਲਾਈ ਬੈਠੀਆਂ ਹਨ, ਕੀਰਤਨ ਵਿੱਚ ਝੂੰਬ ਰਹੀਆਂ ਹਨ, ਜਿਵੇਂ ਪਿੱਪਲ ਦੇ ਪੱਤੇ ਦੀ ਨਿਆਈ, ਜਿਵੇਂ ਪਿੱਪਲ ਦਾ ਪੱਤਾ ਹਵਾ ਰੁਮਕ ਰਹੀ ਹੋਵੇ ਤਾਂ ਝੂੰਮਦਾ ਹੈ, ਤਿਵੇਂ ਗੁਰੂ ਕੇ ਸਿੱਖ ਅੰਮ੍ਰਿਤ ਵਰਸ ਰਿਹਾ ਹੈ ਕੀਰਤਨ ਦਾ, ਤੇ ਫਿਰ ਇਹ ਰਸ ਪੁੰਜ ਰਹੇ ਹਨ, ਜੁੜੇ ਹੋਏ ਹਨ ਨਿਰੰਕਾਰ ਦੇ ਚਰਨਾਂ। ਕੀਰਤਨ ਦੀ ਸਮਾਪਤੀ ਹੋਈ, ਇੱਕ ਸਿੱਖ ਆ ਪੁੱਜਾ ਜੋ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਬੜੇ ਸੁੰਦਰ ਦੋ ਦੁਸ਼ਾਲੇ ਲਿਆ ਕੇ ਅੱਗੇ ਰੱਖੇ। ਗਰੀਬ ਨਿਵਾਜ, ਆਪ ਦੀ ਬੜੀ ਕਿਰਪਾ ਹੋਈ ਹੈ, ਬੜੀ ਮਿਹਰ ਹੋਈ ਹੈ, ਇਹ ਦੁਸ਼ਾਲੇ ਮੈਂ ਆਪ ਦੀ ਭੇਟਾ ਕਰ ਸਕਿਆ। ਕੁਝ ਸਮਾਂ ਪਹਿਲੇ ਹੀ ਆਪ ਜੀ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਪਹੁੰਚਣਾ ਸੀ, ਇਹਦੇ ਨਾਲ ਦੇ ਮੈਂ ਦੋ ਦੁਸ਼ਾਲੇ ਲਏ ਸਨ, ਪਰ ਜਦੋਂ ਮੈਂ ਆ ਰਿਹਾ ਸਾਂ ਆਪ ਜੀ ਦੇ ਵੱਲ ਤਾਂ ਰਸਤੇ ਵਿੱਚ ਪਠਾਣਾ ਨੇ ਘੇਰ ਲਿਆ। ਮੇਰੇ ਕੋਲੋਂ ਇਹ ਪੱਟੀ ਦੇ ਪਠਾਣ ਦੋ ਦੁਸ਼ਾਲੇ ਖੋ ਕੇ ਲੈ ਗਏ, ਨਾਲੇ ਮੈਨੂੰ ਧਮਕੀਆਂ ਵੀ ਦਿੰਦੇ ਰਹੇ, ਨਾਲੇ ਦੁਸ਼ਾਲੇ ਵੀ ਲੈ ਗਏ। ਮੈਂ ਆਪ ਜੀ ਦੇ ਵੱਲ ਆ ਰਿਹਾ ਸਾਂ, ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਗੁਰੂ ਦਰਬਾਰ ਵਿੱਚ ਖਾਲੀ ਹੱਥ ਕਿਵੇਂ

0: ਚਲਾ ਜਾਵਾਂ ਤਾਂ ਫਿਰ ਮੈਂ ਵਾਪਸ ਕਰ ਗਿਆ। ਘਰ ਜਾ ਕੇ ਫਿਰ ਦੁਸ਼ਾਲੇ ਤਿਆਰ ਕਰਵਾਏ ਹਨ ਗਰੀਬ ਨਿਵਾਜ, ਤੇ ਜੰਗਲਾਂ ਵਿੱਚੋਂ ਰਾਤੀ ਪ੍ਰਭਾਤੀ ਰਸਤਾ ਕੱਟਦਾ ਹੋਇਆ ਆਪ ਦੀ ਕਿਰਪਾ ਦਾ ਸਦਕਾ ਮੈਂ ਇੱਥੇ ਪਹੁੰਚਿਆ ਹਾਂ। ਇਹ ਆਪ ਦੀ ਕਿਰਪਾ ਹੈ ਗਰੀਬ ਨਿਵਾਜ, ਜੇ ਕਦੇ ਉਹ ਵੀ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਂਦੇ ਤਾਂ ਬੜੀ ਕਿਰਪਾ ਹੁੰਦੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਭਾਈ ਬਿਧੀ ਚੰਦ ਨੂੰ ਬੁਲਾਇਆ। ਭਾਈ ਬਿਧੀ ਚੰਦ ਜੀ ਸੱਚੇ ਪਾਤਸ਼ਾਹ, ਜਾ ਭਾਈ, ਪੱਟੀ ਦੇ ਪਠਾਣਾਂ ਨੇ ਦੋ ਦੁਸ਼ਾਲੇ ਖੋਹ ਲਏ ਹਨ ਸਿੱਖ ਕੋਲੋਂ, ਤੇ ਤੂੰ ਜਾ ਕੇ ਲੈ ਕੇ ਆ। ਮਹਾਰਾਜ, ਤੁਹਾਡੀ ਕਿਰਪਾ ਹੋਵੇ, ਤੁਹਾਡੀ ਮਿਹਰ ਦਾ ਹੱਥ ਜੇ ਸਿਰ ਤੇ ਹੋਵੇ ਤੇ ਕਿਹੜੀ ਵੱਡੀ ਗੱਲ ਹੈ। ਆਪ ਦੀ ਪਹੁੰਚ ਤਾਂ ਸੁਣ ਕੇ ਜੰਮ ਕੇ ਦੂਤ ਨਾ ਤੇਰੇ ਛੱਡ ਜਾਏ, ਆਪ ਕੀ ਨਹੀਂ ਕਰਵਾ ਸਕਦੇ। ਆਪ ਮਿਹਰ ਦਾ ਹੱਥ ਰੱਖੋ ਤੇ ਫਿਰ ਕਿਹੜੀ ਵੱਡੀ ਗੱਲ ਹੈ। ਭਾਈ ਬਿਧੀ ਚੰਦ ਸਤ ਬਚਨ ਕਹਿ ਕੇ ਪੱਟੀ ਵੱਲ ਤੁਰ ਪਿਆ। ਰਸਤੇ ਵਿੱਚ ਮੁਸਲਮਾਨੀ ਲਿਬਾਸ ਦੇ ਕੱਪੜੇ ਬਣਵਾਏ ਜਿਵੇਂ ਮੁਸਲਮਾਨੀਆਂ ਪਹਿਨਦੀਆਂ ਹਨ, ਉਸੇ ਤਰ੍ਹਾਂ ਦੇ ਕੱਪੜੇ ਪਾ ਕੇ ਅੱਖਾਂ ਤੱਕ, ਸਿਰਫ ਅੱਖਾਂ ਖਾਲੀ ਰਹਿਣ ਦਿੱਤੀਆਂ, ਬਾਕੀ ਸਾਰਾ ਬੁਰਕਾ ਚੜਾ ਲਿਆ ਤੇ ਕਿਰਪਾਨ ਆਪਣੇ ਪਾਸ ਰੱਖ ਲਈ ਤੇ ਗੁਰੂ ਦੀ ਕਿਰਪਾ ਨਾਲ ਜਾ ਪਹੁੰਚਿਆ ਪੱਟੀ ਵਿੱਚ ਤੇ ਸਿੱਧਾ ਹੀ ਫਿਰ ਮਹਿਲਾਂ ਵਿੱਚ ਚਲਾ ਗਿਆ। ਜਾਂ ਪ੍ਰਵੇਸ਼ ਕੀਤਾ, ਅੱਗੇ ਪਟਰਾਣੀ ਅਤੇ ਹੋਰ ਰਾਣੀਆਂ ਬੈਠੀਆਂ ਹਨ, ਤੇ ਜਾ ਕੇ ਤਲਵਾਰ ਕੱਢ ਲਈ, ਬਈ ਜਿਹੜੇ ਦੋ ਦੁਸ਼ਾਲੇ ਨਵੇਂ ਆਏ ਹਨ ਉਹ ਕਿੱਥੇ ਹਨ, ਛੇਤੀ ਲਿਆਓ ਇੱਥੇ। ਛੇਤੀ ਨਾਲ ਭੱਜ ਕੇ ਗਏ, ਦੁਸ਼ਾਲੇ ਲੈ ਆਂਦੇ, ਭਾਈ ਬਿਧੀ ਚੰਦ ਨੂੰ ਦੇ ਦਿੱਤੇ। ਭਾਈ ਬਿਧੀ ਚੰਦ ਆਪਣਾ ਰਸਤਾ ਪਕੜਿਆ, ਪਰ ਇਤਨੇ ਤੱਕ ਉਹਨਾਂ ਨੇ ਰੌਲਾ ਪਾ ਦਿੱਤਾ। ਜੋ ਰੌਲਾ ਪਾਇਆ ਤਾਂ ਫਿਰ ਚਾਰੇ ਦਰਵਾਜੇ ਬੰਦ ਹੋ ਗਏ। ਉਚਾਰਨ ਕਰੋ ਸ੍ਰੀ ਪਰ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਭਾਈ ਬਿਧੀ ਚੰਦ ਘਬਰਾਏ ਨਹੀਂ, ਗੁਰੂ ਦਾ ਆਸਰਾ ਲੈ ਕੇ ਆਪ ਛੇਤੀ ਦੇ ਨਾਲ ਗੁਰੂ ਨੇ ਕਿਰਪਾ ਕੀਤੀ ਬਾਹਰ ਨਿਕਲੇ। ਪਰ ਕਰਮਚਾਰੀ ਸਾਰੇ ਪਿੱਛੇ ਹਨ, ਮਗਰ ਹਨ। ਆਪਨੇ ਜਦੋਂ ਵੇਖਿਆ ਬਈ ਕਦਮ ਕਦਮ ਤੇ ਖਤਰਾ ਵਧਦਾ ਜਾ ਰਿਹਾ, ਤਾਂ ਇੱਕ ਬਲਦਾ ਪੱਠਾ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ, ਅਰਦਾਸ ਕੀਤੀ, ਹੇ ਨਿਰੰਕਾਰ, ਹੇ ਸੱਚੇ ਪਾਤਸ਼ਾਹ, ਜਿਵੇਂ ਆਪਨੇ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ, ਇਸੇ ਤਰ੍ਹਾਂ ਮੇਰੀ ਵੀ ਰੱਖਿਆ ਕਰੋ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਤੁਹਾਡਾ ਆਸਰਾ ਹੈ, ਤੁਹਾਡੀ ਮਿਹਰ ਹੋਵੇ ਤਾਂ ਕਿਹੜੀ ਵੱਡੀ ਗੱਲ ਹੈ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇਹ ਆਵਾਜ਼ਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਨਾਂ ਤੇ ਵੀ ਪੈ ਰਹੀਆਂ ਹਨ, ਤੇ ਕੀ ਪੜ ਰਿਹਾ ਬਿਧੀ ਚੰਦ।

ਕਹਿਣ ਲੱਗੇ ਮੈਨੂੰ ਤੇ ਬਾਦਸ਼ਾਹ ਦੇ ਨਾਲ ਕੋਈ ਕੰਮ ਨਹੀਂ। ਸਿਪਾਹੀਆਂ ਨੇ ਕਿਹਾ ਕਬੀਰ ਸਾਹਿਬ ਸਿਕੰਦਰ ਲੋਧੀ ਬਾਦਸ਼ਾਹ ਨੂੰ ਤੁਹਾਡੇ ਨਾਲ ਕੰਮ ਹੈ।

ਸ਼ਰਧਾਲੂਆਂ ਨੂੰ ਪਤਾ ਲੱਗਾ, ਸਾਰੇ ਇਕੱਠੇ ਹੋ ਗਏ ਔਰ ਕਬੀਰ ਸਾਹਿਬ ਨੂੰ ਕਹਿਣ ਲੱਗੇ, ਕਬੀਰ ਸਾਹਿਬ ਜੇ ਤੁਹਾਨੂੰ ਬਾਦਸ਼ਾਹ ਨੇ ਬੁਲਾਇਆ

ਬੜਾ ਗੁੱਸੇ ਵਿੱਚ ਹੈ। ਇੱਕ ਤੇ ਮੈਨੂੰ ਸਲਾਮ ਨਹੀਂ ਕੀਤੀ ਤੇ ਦੂਸਰਾ ਕਬੀਰ ਮੈਨੂੰ ਝੂਠਾ ਬਾਦਸ਼ਾਹ ਕਹਿੰਦਾ। ਹੁਣ ਬਾਦਸ਼ਾਹ ਨੇ ਕਿਹਾ, ਐ ਕਬੀਰ ਆਰਾਮ ਨਾਮ ਜਪਣਾ।

نشانی کی ہے، نقلی بھی بڑے ہیں، نشانی کی سادھو کی،

पर हर जाए के मन इच पुजाई, मन इच पुजाई कर सेवा सेवक पर अपने।

सके गुरु सूरे हलत पलत प्रभ आप सोए कार्ज होए पूरे

ਦਾ ਜਨਮ ਸਥਾਨ, ਇੱਕ ਗੁਰਦੁਆਰਾ ਨਹੀਂ ਬਹੁਤ ਗੁਰਦੁਆਰੇ ਨੇ ਗੁਰੂ ਨਾਨਕ ਪਾਤਸ਼ਾਹ ਦੇ, ਉੱਥੇ ਹਾਜ਼ਰੀਆਂ ਪੜ੍ਹਦੇ ਜਦੋਂ ਜਥੇ ਜਾਂਦੇ ਆ, ਤੇ ਭਾਈ ਮਰਦਾਨੇ ਦੀ ਔਲਾਦ ਚੋਂ ਤੁਹਾਡੇ ਸਾਹਮਣੇ ਅਸੀਂ ਸ਼ਬਦ ਕੀਰਤਨ ਸੁਣਾ ਰਹੇ ਹਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਦਰਸ਼ਨ ਹੋ ਗਏ ਨੇ, ਸਾਨੂੰ 2 ਮਹੀਨੇ ਸ਼ਬਦ ਹੀ ਕੋਈ ਨਹੀਂ। ਭਗਤਾਂ ਦੀ ਬਾਣੀ ਦੇਖ ਲਓ, ਭਗਤਾਂ ਦੇ ਸ਼ਬਦ ਵੇਖ ਲਓ, ਗੁਰੂਆਂ ਦੇ ਸ਼ਬਦ ਦੇਖ ਲਓ, ਸਾਰੇ ਰਾਗਾਂ ਚ ਜਾਂ ਰਾਗ ਤੋਂ ਬਾਹਰ ਕੋਈ ਸ਼ਬਦ ਆਇਆ ਹੀ ਨਹੀਂ। ਤੇ ਅਸੀਂ ਭਾਈ ਮਰਦਾਨੇ ਦੀ ਔਲਾਦ ਨੂੰ ਹੁਕਮ ਹੁੰਦਾ ਸੀ, ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਸਨ ਵੀ ਭਾਈ ਮਰਦਾਨਾ ਸ੍ਰੀ ਰਾਗ ਚ ਸ਼ਬਦ ਆਇਆ ਸ੍ਰੀ ਰਾਗ ਚ ਗਾ, ਤੋ ਭਾਈ ਮਰਦਾਨੇ ਨੇ ਸ੍ਰੀ ਰਾਗ ਚ ਗਾਉਣਾ। ਇਹ ਬਸੰਤ ਚ ਆਇਆ, ਮਾਝ ਚ ਆਇਆ, ਤੁਖਾਰੀ ਚ ਆਇਆ, ਵਡਹੰਸ ਚ ਆਇਆ, ਜੋ ਵੀ ਰਾਗ ਸਨ ਗੁਰੂ ਨਾਨਕ ਪਾਤਸ਼ਾਹ ਦੱਸਦੇ ਸਨ ਤੇ ਉਹ ਗਾਉਂਦੇ ਸਨ ਭਾਈ ਮਰਦਾਨਾ ਜੀ। ਤੇ ਥੋੜਾ ਜਿਹਾ ਨਮੂਨਾ ਮੈਂ ਜ਼ਰੂਰ ਪੇਸ਼ ਕਰਦਾ।

不说。

ਖੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਗੋਡ ਡਜ਼ ਨਾਟ ਲੈਟ ਹਿਜ਼ ਡਿਵੋਟੀ ਸੀ ਦ ਡਿਫੀਕਲਟ ਟਾਈਮਸ ਐਂਡ ਦਿਸ ਇਜ਼ ਹਿਜ਼ ਇਨਨੇਟ ਨੇਚਰ। ਗਿਵਿੰਗ ਹਿਜ਼ ਹੈਂਡ ਹੀ ਪ੍ਰੋਟੈਕਟਸ ਹਿਜ਼ ਡਿਵੋਟੀ ਵਿਦ ਈਚ ਐਂਡ ਐਵਰੀ ਬ੍ਰੈਥ ਹੀ ਚੈਰਿਸ਼ਡ ਹਿਮ। ਮਾਈ ਕੌਂਸ਼ੀਅਸਨੈਸ ਰਿਮੇਨਸ ਅਟੈਚ ਟੂ ਗੋਡ ਇਨ ਦ ਬਿਗਿਨਿੰਗ ਐਂਡ ਇਨ ਦ ਐਂਡ। God is always my helper and companion. Blessed is my friend Paul. My mind is delighted gazing upon the marvelous glorious greatness of the Lord and Master. Remembering the Lord in meditation, Nanak is in ecstasy. God in his perfection has protected and preserved his honor.